ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਆਪ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਸਰੂ ਸੱਚੇ ਪਾਤਸ਼ਾਹ ਮਹਾਰਾਜ ਬੱਚਿਆਂ ਪਾਸੋ ਆਸਾ ਦੀ ਵਾਰ ਸੰਪੂਰਨ ਕੀਰਤਨ ਕਰਵਾਏ ਸਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕੀਰਤਨ ਕਰਦਿਆਂ ਆਪ ਅਦਬ ਸਤਿਕਾਰ ਕਰਦੇ ਹਾਂ ਮਿਹਨਤ ਕਰਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸਤਿਗੁਰੂ ਜੀ ਅਣਜਾਣ ਵਿੱਚ ਸਮਝ ਕੇ ਮਾਫ ਕਰਨਾ ਗੁਰਮੁਖ ਪਿਆਰੇ ਵਾਲੇ ਸੰਗਤ ਨੂੰ ਸ਼ਬਦ ਭੇਟ ਵਿੱਚੋਂ ਮਾਇਆ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਆਪ ਨਾਮ ਜਾਣੀ ਜਾਣ ਸਭਨਾਂ ਦੀਆਂ ਚੜ੍ਹਦੀ ਕਲਾ ਵਿਸ਼ੇਸ਼ ਕਰਨੀ ਸਤਿਗੁਰੂ ਜੀ ਆਪਣੇ ਚਰਨਾਂ ਨਾਲ ਪ੍ਰੀਤੀ ਨਾਲ ਜੋੜੀ ਰੱਖਣਾ ਬਾਣ ਬਾਣੀ ਕੀ ਦਾਤ ਵਿਸ਼ੇਸ਼ ਕਰਦੇ ਨੇ ਵਜਣਾ ਸਤਿਗੁਰੂ ਜੀ ਆਪਣੇ ਚਰਨ ਸਮਰਥਾ ਵਿਸ਼ੇਸ਼ ਕਰਨੀ ਜੀਓ ਉੱਚਾ ਸੁੱਚਾ ਜੀਵਨ ਵਿਸ਼ੇਸ਼ ਕਰਨਾ ਸਤਿਗੁਰੂ ਜੀ ਕਾਰੋਬਾਰ ਚ ਵਾਧੇ ਬਖਸ਼ਣੇ ਸਤਿਗੁਰੂ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨੀ ਯਾਤਰਾ ਸਫਲ ਕਰਨੀ ਮਹਾਰਾਜ ਪ੍ਰਾਣ ਕੇ ਬਚਿਆ ਦੁੱਧ ਭੁੱਧ ਕੇ ਦਿਵਿਆ ਰੋਗ ਸੋਗ ਕੇ ਮਿਟਿਆ

ਮਾਤਾ ਧਰਤ ਬਹਾਦਰ ਦੂਸਰਾ ਤੇ ਦਾਈ ਦਾ ਖੇਲਾ ਸਭ ਜਗਤ ਚੰਗਿਆਂ ਪਰਿਆਈਆਂ ਵਾਧੇ ਤਰ ਮਜ਼ਦੂਰ ਕਰਮੀ ਆਪੋ ਆਪਣੀ ਕਿ ਨੇੜੇ ਨਾਮ ਦਿਆਇਆ ਗਏ ਮਸ਼ਕਤ ਕਹਾਲ ਨਾਨਕ ਦੇਵ ਉਜਲੇ ਨਾਮ ਦਿਆਇਆ ਗਏ ਮਸ਼ਕਤ ਕਹਾਲ ਨਾਨਕ ਦੇਵ ਉਜਲੇ ਕਹਿੰਦੀ

बोलो जी, बोलो जी, बोलो जी, श्री वाहे गुरु जी।

Mogade, Koita re vaire, Paisi paire, Mogade.

ਕਲਾ ਰਖਨੀ ਸਵਰਗਵਾਸੀ ਕਮਲਜੀਤ ਕੌਰ ਸਵਰਗਵਾਸੀ ਸਰਦਾਰ ਦੌਲਤ ਸਿੰਘ ਜੀ ਕਰਾਬੀਨ ਆਤਮਕ ਸ਼ਾਂਤੀ ਲਈ ਪਰਿਵਾਰ ਵਿੱਚ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰਖਨੀ ਜਨਮ ਦਿਨ ਦੇ ਖੁਸ਼ੀਆਂ ਵਜੋਂ ਗੁਰਪ੍ਰੀਤ ਸਿੰਘ ਹਰਭਜਨ ਸਿੰਘ ਜੀ ਭੋਸੀ ਵਾਲੇ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ ਦੀਰਘ ਆਯੂ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਚੜ੍ਹਦੀ ਕਲਾ ਬਖਸ਼ਣੀ ਐਮ ਸਟਾਈਲ ਰਿਟੇਲਸ ਕਾਰੋਬਾਰਾਂ ਦੀ ਚੜ੍ਹਦੀ ਕਲਾ ਲਈ ਲੰਗਰਾਂ ਵਿੱਚ 1100 ਰੁਪਈਏ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ ਕਾਰੋਬਾਰਾਂ ਦੀ ਚੜ੍ਹਦੀ ਕਲਾ ਰੱਖਣੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ ਪ੍ਰਿਸਟੀਨ ਪਬਲਿਕ ਸਕੂਲ ਲੋਪੋਕੇ 1100 ਰੁਪਈਏ ਲੰਗਰਾਂ ਵਿੱਚ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ ਸਕੂਲ ਦੀ ਚੜ੍ਹਦੀ ਕਲਾ ਰੱਖਣੀ ਸੇਵਕਾਂ ਨੂੰ ਗੁਰਸਿੱਖੀ ਜੀਵਨ ਬਖਸ਼ਣਾ ਯਾਤਰਾ ਸਫਲੀ ਕਰਨੀ ਜਨਮ ਦਿਨ

ਦੀ ਬਖਸ਼ਿਸ਼ ਕਰਨੀ, ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਬੀਬੀ ਰੁਪਿੰਦਰ ਕੌਰ ਪਤਨੀ ਸਰਦਾਰ ਜਗਪ੍ਰੀਤ ਸਿੰਘ ਜੀ ਗੁਰਦਾਸਪੁਰ ਪੁੱਤਰ ਦੀ ਦਾਤ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਗ੍ਰਹਿ ਵਿਖੇ ਪੁੱਤਰ ਦੀ ਦਾਤ ਬਖਸ਼ ਕੇ ਕਰਤਾਰਥ ਕਰਨਾ।

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ, ਬੋਲੋ ਜੀ, ਬੋਲੋ ਜੀ।

0: ਫਤਿਹ, ਖੁਸ਼ੀਆਂ ਦੇ ਕਾਰੇ ਜਾਵੇ, ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ, ਗੁਰਮਰੇ ਅਕਾਲ। ਦੇਖ ਦੇਖ ਫਤਿਹ, ਗੁਰਬਖਸ਼ ਖਾਲਸੇ ਦੀ ਦਿਨਾ ਦਿਨ ਚੜ੍ਹਦੀ ਕਲਾ ਰਗਨੀ ਸੱਚੇ ਪਾਤਸ਼ਾਹ ਜੀ ਮਹਾਰਾਜ।
1: ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਸ਼ੁਭ ਸਮਾਂ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਯਤਨ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ

0: ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ, ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਜਿਹੜਾ ਸਾਡਾ ਮਨ ਹੈ ਨਾ, ਇਹ ਐਸਾ ਅਮੋੜ ਹੋ ਰਿਹਾ, ਮੁੜ ਮੁੜ ਕੇ ਸੰਸਾਰਾਕਾਰ ਬਿਰਤੀ ਵਾਲਾ ਹੋ ਕਰਕੇ ਪਦਾਰਥਾਂ ਦੇ ਨਾਲ ਹੀ ਮੋਹ ਕਰਦਾ ਹੈ। ਮਹਾਰਾਜ, ਇਹ ਅੰਮ੍ਰਿਤ ਨਾਮ ਦਾ ਰਸੀਆ ਬਣਦਾ ਨਹੀਂ ਹੈ, ਕਿਰਪਾਲਤਾ ਕਰਕੇ ਸਾਡੇ ਤਾਂ ਉਪਦੇਸ਼ ਦਿਓ ਕਿ ਸਾਡਾ ਜਿਹੜਾ ਮਨ ਹੈ ਨਾ, ਸੰਸਾਰਾਕਾਰ ਬਿਰਤੀ ਵੱਲੋਂ ਬਦਲ ਕਰਕੇ ਬ੍ਰਹਮਾਕਾਰ ਬਿਰਤੀ ਵਾਲਾ ਹੋ ਜਾਵੇ। ਅਤੇ ਮਹਾਰਾਜ, ਜਿਹੜੇ ਜਨਮਾਂ ਜਨਮਾਂਤਰਾਂ ਦੇ ਅੰਦਰ ਕੀਤੇ ਹੋਏ ਪਾਪ ਨੇ, ਉਹ ਸਾਰੇ ਪਾਪ ਵੀ ਸਾਡੇ ਕੱਟੇ ਜਾਣ। ਕਿਰਪਾ ਕਰਕੇ ਐਸੀ ਸਾਨੂੰ ਉਪਦੇਸ਼ ਦੀ ਦਾਤ ਦਿਓ ਤਾਂ ਗਰੀਬ ਨਿਵਾਜ ਸਤਿਗੁਰੂ ਧੀਰਜ ਧਾਰੀ ਪਰਉਪਕਾਰੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਅੰਮ੍ਰਿਤਮਈ ਪ੍ਰਵਚਨਾਂ ਰਾਹੀਂ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ।
1: ਹਰ ਜਸ ਗਾਵਹੁ ਭਗਵਾਨ।
0: ਹੇ ਭਾਈ, ਆਪਣੇ ਮਨ ਨੂੰ ਸਦਾ ਇਵੇਂ ਸਿੱਖਿਆ ਦਿੰਦੇ ਰਿਹਾ ਕਰੋ। ਹੇ ਮੇਰਿਆ ਮਨਾ, ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ, ਜੋ ਖੱਟ ਭਗਾਂ ਸੰਪੰਨ ਨੇ, ਜੋ ਸਰਬਤ ਇੱਛਾਵਾਂ ਨੂੰ ਪੂਰੀਆਂ ਕਰਨ ਵਾਲੇ ਨੇ, ਜਿਹੜੇ ਵਾਹਿਗੁਰੂ ਜੀ ਸਾਰੇ ਪਦਾਰਥਾਂ ਦੇ ਦਾਤਾ ਨੇ, ਹੇ ਮੇਰਿਆ ਮਨਾ, ਗਾਇਨ ਕਰਨ ਵਾਲਾ ਹੋ ਕਰਕੇ ਤੇ ਇਸ ਵਾਹਿਗੁਰੂ ਜੀ ਦੇ ਜਸ ਨੂੰ ਸਦਾ ਗਾਇਨ ਕਰਦਾ ਰਹੂ।
1: ਗਾਵਤ ਪਾਪ ਲਹਾਨ।
0: ਹੇ ਮੇਰਿਆ ਮਨਾ, ਵਾਹਿਗੁਰੂ ਜੀ ਦਾ ਜਸ ਗਾਇਨ ਕਰਨ ਦੇ ਨਾਲ ਤੇਰਿਆਂ ਜਨਮਾਂ ਜਨਮਾਂਤਰਾਂ ਦੇ ਸਾਰੇ ਪਾਪ ਉਤਰ ਜਾਣਗੇ। ਜਿੰਨੇ ਵੀ ਲੱਖਾਂ ਜਨਮਾਂ ਦੇ ਅੰਦਰ ਕਰੋੜਾਂ ਅਰਬਾਂ ਖਰਬਾਂ ਸੰਖਾਂ ਕੀਤੇ ਹੋਏ ਗੁਨਾਹ ਨੇ ਨਾ, ਜਸ ਗਾਵਤ ਵਾਹਿਗੁਰੂ ਜੀ ਦਾ ਜਸ ਗਾਇਨ ਕਰਨ ਦੇ ਨਾਲ ਉਹ ਸਾਰੇ ਪਾਪ ਤੇਰੇ ਲਹਾਨ ਲੱਥ ਜਾਣਗੇ, ਉਤਰ ਜਾਣਗੇ, ਮਿਟ ਜਾਣਗੇ, ਪਲਾਇਨ ਕਰ ਜਾਣਗੇ, ਅਭਾਵ ਹੋ ਜਾਣਗੇ।
1: ਮਤ ਸੁਣ ਜਸ ਕਾਨ।
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ ਦੇ ਨਾਲ ਕੋਈ ਹੋਰ ਵੀ ਕਾਰਜ ਕਰਨ ਦੀ ਲੋੜ ਹੈ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਮਤ ਗੁਰਮਤ, ਆਪਣੀ ਮਤ ਦੇ ਅੰਦਰ ਸਤਿਗੁਰੂ ਜੀ ਦੀ ਮਤ ਨੂੰ, ਸਤਿਗੁਰੂ ਜੀ ਦੀ ਸਿੱਖਿਆ ਨੂੰ ਧਾਰਨ ਕਰਨਾ ਹੈ ਤੇ ਕੰਨਾਂ ਦੇ ਨਾਲ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਰੂਪੀ ਜਸ ਸਰਵਣ ਕਰਨਾ ਹੈ। ਜਿੱਥੇ ਰਸਨਾ ਦੇ ਨਾਲ ਜਪਣਾ, ਜਿੱਥੇ ਮਨ ਦੇ ਅੰਦਰ ਧਿਆਵਣਾ, ਉੱਥੇ ਕੰਨਾਂ ਦੇ ਨਾਲ ਹਰ ਜਸ ਵੀ ਜ਼ਰੂਰ ਸਰਵਣ ਕਰਨਾ ਹੈ
1: ਜੀਓ। ਕਿਰਪਾਨ
0: ਮਹਾਰਾਜ, ਜਦੋਂ ਅਸੀਂ ਇਸ ਪ੍ਰਕਾਰ ਹਰੀ ਜਸ ਨੂੰ ਗਾਇਨ ਕਰਨਾ ਕਰਾਂਗੇ, ਰਸਨਾ ਦੇ ਨਾਲ ਕੰਨਾਂ ਦੇ ਨਾਲ ਸਰਵਣ ਕਰਾਂਗੇ, ਸਾਨੂੰ ਪ੍ਰਾਪਤੀ ਕੀ ਹੋਵੇਗੀ? ਤਾਂ ਗਰੀਬ ਨਿਵਾਜ ਸਾਹਿਬ ਜੀ ਫਰਮਾਵਨਾ ਕਰਦੇ ਨੇ, ਹੋ ਪਹਿਲੇ ਹੋ ਦਾ ਅਰਥ ਹੈ ਹੇ। ਹੇ ਭਾਈ, ਹਰ ਹੋ ਕਿਰਪਾਨ, ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਹੋ ਜਾਣਗੇ ਤੇਰੇ 'ਤੇ ਕਿਰਪਾ ਦ੍ਰਿਸ਼ਟੀ ਕਰਨ ਵਾਲੇ, ਕਿਰਪਾਲੂ ਹੋ ਜਾਣਗੇ ਤੇਰੇ ਉੱਪਰ ਹਰੀ ਪਰਮੇਸ਼ਰ ਜੀ। ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਉਪਦੇਸ਼ ਬਖਸ਼ਿਸ਼ ਕਰਦਿਆਂ ਸਤਿਗੁਰੂ ਜੀ ਵਿਸ਼ਰਾਮ ਦੇ ਕਰਕੇ ਬਚਨ ਕਰਦੇ ਹਨ ਜੀਓ।
1: ਜਨ ਧਿਆਵਹਿ ਇੱਕ ਮਨ ਇੱਕ ਚਿੱਤ।
0: ਵਾਹਿਗੁਰੂ ਜੀ ਦੇ ਸਨਮੁਖ ਉਚਾਰਦੇ ਨੇ, ਹੇ ਵਾਹਿਗੁਰੂ ਜੀ, ਜਿਹੜੇ ਆਪ ਜੀ ਦੇ ਪਿਆਰੇ, ਆਪ ਜੀ ਦੇ ਜਨ, ਆਪ ਜੀ ਦੇ ਸ਼ਰਧਾਵਾਨ ਉੱਤਮ ਅਧਿਕਾਰੂ ਜਗਿਆਸੂ, ਧਿਆਵਹਿ ਇੱਕ ਮਨ, ਜਿਹੜੇ ਮਹਾਰਾਜ ਇੱਕ ਮਨ ਹੋ ਕਰਕੇ ਤੇ ਇੱਕ ਚਿੱਤ ਹੋ ਕਰਕੇ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਦੇ ਅੰਦਰ ਧਿਆਉਂਦੇ ਹਨ,
1: ਸਾਧੂ ਸੁਖ ਪਾਵਹਿ।
0: ਮਹਾਰਾਜ, ਉਹ ਆਪ ਜੀ ਦੇ ਸਾਧੂ ਜਨ ਸਦਾ ਸਦਾ ਸੁਖ ਪਾਉਂਦੇ ਨੇ, ਉਹਨਾਂ ਦੇ ਨੇੜੇ ਕੋਈ ਦੁੱਖ ਨਹੀਂ ਆਉਂਦਾ। ਮਹਾਰਾਜ, ਸਦਾ ਸੁਖ ਆਤਮ ਸੁਖ ਨੂੰ ਉਹ ਪਾਉਂਦੇ ਹਨ।
1: ਹਰ ਹਰ ਨਾਮ ਨਿਧਾਨ।
0: ਹੇ ਭਾਈ, ਇਸ ਕਰਕੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਹਰ ਵੇਲੇ ਤੂੰ ਵੀ ਜਪਦਾ ਹੀ ਰਹੋ। ਜਿਹੜਾ ਹਰੀ ਵਾਹਿਗੁਰੂ ਜੀ ਦਾ ਨਾਮ ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ, ਨੌ ਨਿਧੀਆਂ ਰਿਧੀਆਂ ਅਤੇ 18 ਸਿੱਧੀਆਂ, ਸਹਿਜੇ ਹੀ ਸੁਭਾਵਕ ਨਾਮ ਦੇ ਰਸੀਏ ਜਿਹੜੇ ਹੁੰਦੇ ਨੇ ਨਾ, ਤਿੰਨਾਂ ਦੀਆਂ ਦਾਸੀਆਂ, ਤਿੰਨਾਂ ਦੀਆਂ ਸੇਵਾ ਕਰਨ ਵਾਲੀਆਂ, ਚਾਕਰੀ ਕਰਨ ਵਾਲੀਆਂ ਹੋ ਜਾਂਦੀਆਂ ਨੇ। ਨਵ ਨਿਧੀ ਨੌ ਨਿਧੀ ਮੇਰਾ ਕਰਮ ਹੈ ਆਈ ਰਾਮ, ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਧਿਆਈ ਰਾਮ। ਭਾਈ, ਇਸ ਪ੍ਰਕਾਰ ਰਿਧੀਆਂ ਸਿੱਧੀਆਂ ਨਿਧੀਆਂ ਇਤਿਆਦਿਕ ਵੀ ਸੇਵਾਦਾਰਨੀਆਂ ਹੋ ਜਾਂਦੀਆਂ ਹਨ ਜੀਓ, ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ, ਜੋ ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ। ਹਰ ਵੇਲੇ ਮੁਖ ਦੇ ਵਿੱਚੋਂ ਜਪਦੇ ਰਹੋ।
1: ਸਤ ਕਰਹੇ ਪ੍ਰਭ ਤੇਰੀ ਆ।
0: ਹੇ ਪ੍ਰਭੂ ਪਰਮੇਸ਼ਰ ਜੀ, ਜਿਹੜੇ ਆਪ ਜੀ ਦੇ ਸੰਤ ਜਨ ਭਗਤ ਜਨ ਆਪ ਜੀ ਦੀ ਉਸਤਤੀ ਸਦਾ ਰਸਨਾ ਦੇ ਨਾਲ ਕਰਦੇ ਹਨ,
1: ਸਾਧੂ ਸਾਧ ਜਨਾ
0: ਮਹਾਰਾਜ, ਜਿਹੜੇ ਸਾਧੂ ਜਨ ਸੰਤ ਜਨ ਉਸਤਤੀ ਕਰਦੇ ਨੇ, ਉਹਨਾਂ ਸੰਤ ਜਨਾਂ ਦੇ ਨਾਲ ਮਿਲ ਕਰਕੇ ਜਿਹੜੇ ਅਧਿਕਾਰੀ ਜਗਿਆਸੂ ਆਪ ਜੀ ਦੀ ਉਸਤਤੀ ਕਰਦੇ ਜਸ ਗਾਉਂਦੇ ਹਨ,
1: ਸਤਿਗੁਰੂ ਭਗਵਾਨ
0: ਤੇ ਪੂਜਨੀਕ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਭਗਵਾਨ ਜੀ, ਉਹ ਕੇਵਲ ਤਾਂ ਕੇਵਲ ਇੱਕ ਆਪ ਜੀ ਦਾ ਪੂਜਨ ਕਰਦੇ ਨੇ, ਕਿਸੇ ਦੂਜੇ ਦੇ ਉੱਪਰ ਤੀਜੇ ਦੇ ਉੱਪਰ ਮਨ ਦੀ ਭਾਵਨਾ ਨਹੀਂ ਲੈ ਕੇ ਆਉਂਦੇ ਮਹਾਰਾਜ। ਉਹ ਸਾਧੂ ਸੰਤ ਜਨਾਂ ਦੀ ਸੰਗਤ ਨਾਲ ਮਿਲ ਕਰਕੇ ਆਪ ਜੀ ਦਾ ਹੀ ਹਰ ਜਸ ਸਰਵਣ ਕਰਦੇ ਤੇ ਕਥਨ ਕਰਦੇ ਹਨ ਜੀਓ।
1: ਹਿਰਦਾ ਤੂੰ ਸਵਾਮੀ,
0: ਹੇ ਮੇਰੇ ਸਵਾਮੀ ਜੀ, ਮਾਲਕ ਜੀ, ਵਾਹਿਗੁਰੂ ਜੀ, ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਆਪ ਜੀ ਵਸ ਜਾਂਦੇ ਹੋ
1: ਸੁਖ ਫਲ ਪਾਵਹੇ
0: ਮਹਾਰਾਜ, ਉਹ ਫਲ ਸਰੂਪ ਦੇ ਵਿੱਚ ਸਾਰੇ ਸੁੱਖਾਂ ਨੂੰ ਪ੍ਰਾਪਤ ਕਰ ਲੈਂਦੇ। ਸੁੱਖ ਦਾ ਇੱਥੇ ਖੱਖਾ ਮੁਖਤਾ ਹੈ, ਜੋ ਬਹੁਤਿਆਂ ਸੁੱਖਾਂ ਦਾ ਵਾਚਕ ਹੈ। ਇਸੇ ਪ੍ਰਕਾਰ ਸਰੀਰ ਦੀ ਅਰੋਗਤਾ ਦੇ ਸੁੱਖ, ਮਨ ਦੇ ਵਿੱਚੋਂ ਕਾਮ ਇਤਿਆਦਿਕਾਂ ਦੇ ਫੁਰਨੇ ਦੇ ਮਿਟ ਜਾਣ ਤੇ ਮਨ ਦਾ ਸ਼ਾਂਤੀ ਸੁੱਖ, ਇਸੇ ਪ੍ਰਕਾਰ ਦੁਨੀਆਂ ਦੇ ਅੰਦਰ ਪਰਿਵਾਰ ਦੇ ਵਾਧੇ ਦੇ ਸੁੱਖ, ਧਨ ਦੇ ਸੁੱਖ, ਪਦਾਰਥਾਂ ਦੇ ਸੁੱਖ, ਚਾਰੇ ਵੈਕੁੰਠ ਦੀਆਂ ਜੋ ਮੁਕਤੀਆਂ ਕਹੀਆਂ ਜਾਂਦੀਆਂ ਉਹਨਾਂ ਦੇ ਸੁੱਖ, ਲੋਕ ਅਤੇ ਪਰਲੋਕ ਦੇ ਸਾਰੇ ਸੁੱਖਾਂ ਨੂੰ ਉਹ ਪਾਉਂਦੇ ਹਨ।
1: ਤੇ ਤਰੇ ਭਵ ਸਿੰਧ
0: ਮਹਾਰਾਜ, ਉਹ ਸਾਰੇ ਸੁੱਖਾਂ ਨੂੰ ਤੇ ਪਾਉਂਦੇ ਹੀ ਨੇ। ਇਹ ਜਿਹੜਾ ਭਾਵ ਪੈਦਾਇਕ ਜਨਮ ਅਤੇ ਮਰਨ ਨੂੰ ਦੇਣ ਵਾਲਾ ਸੰਸਾਰ ਰੂਪੀ ਸਾਗਰ ਹੈ ਨਾ, ਇਸ ਸੰਸਾਰ ਸਾਗਰ ਤੋਂ ਵੀ ਉਹ ਸਹਿਜੇ ਆਪ ਜੀ ਦੀ ਬੰਦਗੀ ਕਰਕੇ ਨਾਮ ਦੇ ਪ੍ਰਤਾਪ ਕਰਕੇ ਤਰ ਜਾਂਦੇ ਹਨ। ਤੇ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਹੇ ਸਿੱਖੋ, ਜਿਨ੍ਹਾਂ ਦਾ ਐਸਾ ਜੀਵਨ ਹੈ ਨਾ, ਉਹਨਾਂ ਨੂੰ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਸੁੱਚੇ ਸਚਿਆਰ ਭਗਤ ਜਾਣਨਾ ਕਰੋ। ਭਗਤ ਜੋ ਭਗਤੀ ਕਰਦਾ ਹੋਵੇ, ਭਗਤ ਭਗਤ ਭਲੀ ਪ੍ਰਕਾਰ ਗਤ ਪ੍ਰਾਪਤੀ ਹੋ ਗਈ ਹੋਵੇ ਜਿਸ ਨੂੰ, ਭਾਈ ਉਹਨਾਂ ਨੂੰ ਭਲੀ ਪ੍ਰਕਾਰ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਅਧਿਕਾਰੀ ਜਾਣਨਾ ਕਰੋ।
1: ਸੇਵਾ ਹਮ ਲਾਏ ਹਰੇ, ਹਮ ਲਾਏ ਹਰੇ
0: ਮਹਾਰਾਜ। ਫਿਰ ਵਾਹਿਗੁਰੂ ਜੀਆਂ ਦੇ ਪਾਸੋਂ ਕੋਈ ਹੋਰ ਵੀ ਦਾਤ ਮੰਗਣਾ ਕਰੀਏ, ਤੇ ਹਜ਼ੂਰ ਬਚਨ ਕਰਦੇ ਨੇ, ਐਸੇ ਜਿਹੜੇ ਨਾਮ ਦੇ ਰਸੀਏ ਨੇ ਨਾ, ਜਿਹੜੇ ਭਗਤ ਜਨ ਨੇ ਨਾ, ਜਿਹੜੇ ਸੰਸਾਰ ਸਾਗਰ ਤੋਂ ਉਧਰੇ ਹੋਏ ਨੇ ਨਾ, ਉਹਨਾਂ ਦੀ ਸੰਗਤ ਦਾ ਦਾਨ ਮੰਗਣਾ ਕਰੀਏ। ਹੇ ਹਰੀ ਪਰਮੇਸ਼ਰ ਵਾਹਿਗੁਰੂ ਜੀ, ਤਿਨ੍ਹਾਂ ਦੀ ਸੇਵਾ ਦੇ ਵਿੱਚ ਸਾਨੂੰ ਲਾਹ ਲੈਣਾ ਕਰੋ। ਹਰੀ ਪਰਮੇਸ਼ਰ ਜੀ ਲਾਹ ਲੈਣਾ ਕਰੋ। ਤਿੰਨ ਸੇਵਾ ਹਮ ਲਾਏ ਹਰੇ, ਹਰੀ ਪਰਮੇਸ਼ਰ ਜੀ ਤਿੰਨਾਂ ਦੀ ਸੇਵਾ ਵਿੱਚ ਸਾਨੂੰ ਧੰਨ ਕਰਕੇ ਵੀ ਲਾ ਲਵੋ। ਹਮ ਲਾਏ ਹਰੇ ਮਹਾਰਾਜ, ਸਾਨੂੰ ਮਨ ਕਰਕੇ ਵੀ ਤਿੰਨਾਂ ਦੀ ਸੇਵਾ ਵਿੱਚ

0: ਮਹਾਰਾਜ ਜੀ ਮਨ ਕਰਕੇ ਵੀ ਆਪ ਜੀ ਹੀ ਭਗਵਾਨ ਹੋ, ਬਾਣੀ ਕਰਕੇ ਵੀ ਆਪ ਜੀ ਹੀ ਭਗਵਾਨ ਹੋ, ਸਰੀਰ ਕਰਕੇ ਵੀ ਆਪ ਹੀ ਭਗਵਾਨ ਹੋ, ਆਤਮਾ ਕਰਕੇ ਵੀ ਆਪ ਹੀ ਭਗਵਾਨ ਹੋ, ਅਤੇ ਮਹਾਰਾਜ ਮੇਰੇ ਵਸਣੇ ਮਨ ਦੇ ਵਿੱਚ ਵਸਣੇ ਵਾਲੇ ਵੀ ਭਗਵਾਨ ਜੀ ਕੇਵਲ ਤਾਂ ਕੇਵਲ ਇੱਕ ਆਪ ਹੋ। ਇਸੇ ਪ੍ਰਕਾਰ
1: ਜਨ ਨਾਨਕ ਕੇ ਹਰ ਤੂੰ ਤੂੰ ਤੂੰ ਤੂੰ ਤੂੰ ਭਗਵਾਨ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਹਰੀ ਪਰਮੇਸ਼ਰ ਜੀ ਜਿਹੜੇ ਆਪ ਜੀ ਦੇ ਜਨ ਹੋ ਗਏ ਨਾ, ਇੱਥੇ ਪੰਜ ਵਾਰ ਤੂੰ ਸ਼ਬਦ ਆਇਆ। ਸੋ ਪਹਿਲੇ ਤੂੰ ਦਾ ਅਰਥ ਕਰਨਾ ਸਤਿਯੁਗ ਦੇ ਵਿੱਚ ਜੋ ਆਪ ਜੀ ਦੇ ਭਗਤ ਜਨ ਹੋਏ ਸਨ ਭਗਵਾਨ ਖੱਟ ਭਗਾ ਸੰਪੰਨ ਜੀ, ਉਹਨਾਂ ਦੇ ਉਧਾਰ ਕਰਤਾ ਵੀ ਆਪ ਸੀ। ਤੂੰ ਜਿਹੜੇ ਤ੍ਰੇਤੇ ਦੇ ਵਿੱਚ ਆਪ ਜੀ ਦੇ ਜਨ ਬਣ ਗਏ ਉਹਨਾਂ ਨੂੰ ਵੀ ਤਾਰਨ ਵਾਲੇ ਤੁਸੀਂ ਸੀ। ਜਿਹੜੇ ਦੁਆਪਰ ਯੁੱਗ ਦੇ ਵਿੱਚ ਆਪ ਜੀ ਦੇ ਜਨ ਬਣੇ ਤੂੰ ਆਪ ਜੀ ਹੀ ਤਿੰਨਾਂ ਦੇ ਤਾਰਨ ਹਾਰ ਸੀ। ਹੁਣ ਕਲਯੁੱਗ ਦੇ ਸਮੇਂ ਦੇ ਅੰਦਰ ਜਿਹੜੇ ਆਪ ਜੀ ਦੇ ਭਗਤ ਬਣੇ ਨੇ ਮਹਾਰਾਜ, ਉਹਨਾਂ ਨੂੰ ਹੁਣ ਵੀ ਤਾਰਨ ਵਾਲੇ ਆਪ। ਜਿਹੜੇ ਆਉਣ ਵਾਲੇ ਸਮੇਂ ਦੇ ਅੰਦਰ ਆਪ ਜੀ ਦੇ ਜਨ ਬਣਨਗੇ ਉਹਨਾਂ ਨੂੰ ਵੀ ਤੁਸੀਂ ਤਾਰਨ ਵਾਲੇ ਹੋਵੋਗੇ। ਅਤੇ ਮਹਾਰਾਜ ਜਿਹੜੇ ਆਪ ਜੀ ਦੇ ਜਨ ਹਨ ਤੂੰ ਭਗਵਾਨ, ਮਹਾਰਾਜ ਜੀ ਆਪ ਜੀ ਹੀ ਤਿੰਨਾਂ ਦੇ ਹਿਰਦੇ ਦੇ ਅੰਦਰ ਵਸ ਰਹੇ ਹੋ ਜੀਓ।
1: ਅਨੜਾ ਮਹਲਾ ਪੰਜਵਾ।
0: ਸਾਧ ਸੰਗਤ ਜੀ, ਇੱਥੋਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਪ੍ਰਾਰੰਭਤਾ ਹੁੰਦੀ ਹੈ। ਸਤਿਗੁਰੂ ਜੀ ਸਿਰਲੇਖ ਲਿਖਵਾਉਂਦੇ ਨੇ, ਕਾਨੜਾ ਰਾਗ ਹੈ ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ, ਹਦਾਇਤ ਕੀਤੀ ਹੈ, ਲਿਖਤੀ ਰੂਪ ਦੇ ਵਿੱਚ ਬਚਨ ਕਰ ਦਿੱਤੇ ਨੇ। ਜਦੋਂ ਇਹਨਾਂ ਪਾਵਨ ਗੁਰ ਸ਼ਬਦਾਂ ਨੂੰ ਰਾਗ ਦੇ ਵਿੱਚ ਪਾ ਕਰਕੇ ਗਾਇਨ ਕੀਤਾ ਜਾਵੇ ਨਾ, ਤੇ ਦੂਜੇ ਸੁਰਤਾਲ ਘਰ ਦੇ ਅੰਦਰ ਇਹਨਾਂ ਨੂੰ ਗਾਇਨ ਕਰਨਾ ਹੈ। ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ ਸਤਿਗੁਰੂ ਜੀ, ਜੋ ਇੱਕ ਅਦੁੱਤੀ ਬ੍ਰਹਮ ਹੈ, ਦੁੰਦਵਾਦ ਤੋਂ ਰਹਿਤ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਓੰਕਾਰ ਜੋ ਪਰਮੇਸ਼ਰ ਜੀ ਸਰਬ ਦੇ ਪ੍ਰਕਾਸ਼ਕ ਰੂਪ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਹਨ ਜੀਓ।
1: ਗੁਰ ਪ੍ਰਸਾਦ
0: ਜੋ ਸਤ ਚਿੱਤ ਆਨੰਦ ਸਰੂਪ ਨੇ, ਤ੍ਰੇਈ ਕਾਲ ਆਬਾਦ ਨੇ, ਗੁਰ ਪੂਜਨੀਕ ਨੇ, ਰਸਾ ਕਸਾਂ ਤੋਂ ਪਰੇ ਆਨੰਦ ਸਰੂਪ ਨੇ, ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਦੇ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਸਤਿਗੁਰੂ ਜੀ ਦੀ ਕਿਰਪਾ ਦੇ ਰਾਹੀਂ ਅਥਵਾ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੁੰਦੀ ਹੈ। ਜੋ ਪ੍ਰਸਾਦ ਦੇ ਦੱਦੇ ਨੂੰ ਸਿਹਾਰੀ ਹੈ ਨਾ, ਰਾਹੀਂ ਦੁਆਰਾ ਨਾਲ, ਇਹ ਤਿੰਨ ਅਰਥ ਇਸ ਦੇ ਕੀਤੇ ਜਾਂਦੇ ਹਨ ਜੀਓ।
1: ਗਾਈਆ ਗੁਣ ਗੋਪਾਲ ਕਿਰਪਾ ਨਿਧ।
0: ਹੇ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਸਾਡੇ ਤਾਈਂ ਉਪਦੇਸ਼ ਦੀ ਦਾਤ ਦਿਓ। ਮਹਾਰਾਜ ਜੀ ਸਾਡੇ ਸਾਰੇ ਕਾਰਜ ਕਿਵੇਂ ਸਫਲੇ ਹੋ ਜਾਣ, ਅਤੇ ਸਾਡੇ ਸਾਰੇ ਜਿਹੜੇ ਦੁੱਖ ਨੇ ਉਹ ਕਿਵੇਂ ਨਾਸ਼ ਹੋ ਜਾਣ। ਅਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਗਾਇਨ ਕਰਨੇ ਵਾਲੇ ਹੋ ਕਰਕੇ ਜੋ ਗੋਪਾਲ ਪ੍ਰਿਥਵੀ ਦੀ ਪਾਲਣਾ ਕਰਨੇ ਵਾਲੇ, ਪ੍ਰਿਥਵੀ ਦੇ ਉੱਪਰ ਸਰਬਤ ਜੀਆਂ ਦੀ ਪਾਲਣਾ ਕਰਨੇ ਵਾਲੇ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਦੇ ਖਜ਼ਾਨੇ ਨੇ ਨਾ, ਕਿਰਪਾ ਦੇ ਸਾਗਰ ਨੇ ਨਾ, ਅਤੇ ਇਸ ਗੋਪਾਲ ਜੀ ਦੇ ਪਰਮੇਸ਼ਰ ਜੀ ਦੇ ਗਾਈਏ ਗੁਣ, ਗੁਣਾਂ ਨੂੰ ਸਦਾ ਸਦਾ ਵਾਸਤੇ ਰਸਨਾ ਦੇ ਨਾਲ ਗਾਇਨ ਕਰਦੇ ਰਹੀਏ। ਗੁਣ ਗਾਵਤ ਤੇਰੀ ਉੱਤਰ ਸਮੈਲ, ਮਹਾਪੁਨੀਤ ਭਾਏ ਸੁਖ ਸੈਲ। ਇਸ ਪ੍ਰਕਾਰ ਸਤਿਗੁਰੂ ਜੀ ਨਾਮ ਜਪਣੇ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ।
1: ਗੁਣ ਗੋਪਾਲ ਕਿਰਪਾ ਨਿਧ।
0: ਭਾਈ ਇਸ ਪ੍ਰਕਾਰ ਜੋ ਗੋਪਾਲ ਕਿਰਪਾ ਦੀ ਨਿਧੀ ਨੇ, ਕਿਰਪਾ ਦੇ ਖਜ਼ਾਨੇ ਨੇ, ਆਦਿ ਸਮੇਂ ਤੋਂ ਲੈ ਕਰਕੇ ਆਪਣੇ ਭਗਤ ਜਨਾਂ ਦੇ ਉੱਪਰ ਕਿਰਪਾ ਕਰਦੇ ਹੀ ਆਏ ਨੇ। ਹਰ ਯੁੱਗ ਯੁੱਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਐਸੇ ਕਿਰਪਾ ਦੇ ਸਾਗਰ ਨੇ, ਸਤਿਯੁਗ ਤ੍ਰੇਤੇ ਦੁਆਪਰ ਦੇ ਵਿੱਚ ਵੀ ਕਿਰਪਾ ਦੇ ਖਜ਼ਾਨੇ ਕਿਰਪਾ ਕਰਦੇ ਰਹੇ, ਹੁਣ ਕਲਯੁੱਗ ਦੇ ਸਮੇਂ ਦੇ ਅੰਦਰ ਵੀ ਆਪਣੇ ਨਾਮ ਦੀ ਰਸੀਆਂ ਦੇ ਉੱਪਰ ਵਿਸ਼ੇਸ਼ ਕਰਕੇ ਕਿਰਪਾ ਕਰਦੇ ਨੇ। ਐਸੇ ਗੋਪਾਲ ਪਰਮੇਸ਼ਰ ਜੀ ਦੇ ਗੁਣਾਂ ਨੂੰ ਭਾਈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਦੁਆਰਾ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬਾਣੀ ਦੁਆਰਾ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੀ ਬਾਣੀ ਦੁਆਰਾ, ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਬਾਣੀ ਦੁਆਰਾ ਸਦਾ ਰਾਗ ਵਿੱਚ ਪਾ ਕਰਕੇ ਕੀਰਤਨ ਰੂਪ ਦੇ ਵਿੱਚ ਗਾਇਨ ਕਰਦੇ ਰਹੀਏ।
1: ਵਿਦਾਰਨ ਸੁਖ ਦਾਤੇ।
0: ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਦੁੱਖਾਂ ਨੂੰ ਨਾਸ਼ ਕਰ ਦੇਣ

0: ਵਾਲੇ ਨੇ ਤੇ ਸਮੂਹ ਸੁੱਖਾਂ ਦੇ ਦਾਤੇ ਹਨ ਜੀਓ। ਸੁੱਖਾਂ ਨੂੰ ਦੇਣ ਵਾਲੇ, ਸੁੱਖਾਂ ਦੀ ਦਾਤ ਪ੍ਰਦਾਨ ਕਰਨ ਵਾਲੇ ਹਨ।
1: ਸਤਿਗੁਰ ਜਾ ਕੋ ਭੇਟਤ ਹੋਏ ਸਗਲ ਸਿੱਧ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਇੰਨੇ ਸੁੱਖ ਦੇਣ ਵਾਲਾ ਹੈ, ਫਿਰ ਸਾਰੇ ਕਿਉਂ ਨਹੀਂ ਜਪ ਲੈਂਦੇ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਸਾਰਿਆਂ ਨੂੰ ਪ੍ਰਾਪਤ ਹੀ ਨਹੀਂ, ਸਾਰਿਆਂ ਨੂੰ ਇਹ ਅੰਮ੍ਰਿਤ ਨਾਮ ਮਿਲਿਆ ਹੀ ਨਹੀਂ। ਜੇ ਸਾਰਿਆਂ ਨੂੰ ਮਿਲੇਗਾ ਤਾਂ ਹੀ ਤਾਂ ਸਾਰੇ ਜਪਣਗੇ ਨਾ। ਮਹਾਰਾਜ, ਫਿਰ ਇਹ ਅੰਮ੍ਰਿਤ ਨਾਮ ਮਿਲਦਾ ਕਿਹਨਾਂ ਨੂੰ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਜਾ ਕਹੋ ਸਤਿਗੁਰ ਜਾ ਕਹੋ ਭੇਟਤ, ਭਾਈ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲਦੇ ਨੇ, ਹੋਏ ਸਗਲ ਸਿੱਧ, ਉਹਨਾਂ ਨੂੰ ਪੂਰੇ ਸਤਿਗੁਰੂ ਜੀ ਅੰਮ੍ਰਿਤ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਤੇ ਜਿਹੜੇ ਸਤਿਗੁਰੂ ਜੀ ਦੇ ਪਾਸੋਂ ਪ੍ਰਾਪਤ ਕਰਕੇ ਅੰਮ੍ਰਿਤ ਨਾਮ ਨੂੰ ਜਪਦੇ ਨੇ, ਉਹਨਾਂ ਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਨੇ, ਹੋਏ ਸਗਲ ਸਿੱਧ। ਸਾਰੀਆਂ ਸਿੱਧੀਆਂ, ਨੌ ਨਿਧੀਆਂ, 18 ਸਿੱਧੀਆਂ, ਤਿੰਨਾਂ ਨੂੰ ਸਹਿਜੇ ਹੀ ਪ੍ਰਾਪਤ ਹੋ ਜਾਂਦੀਆਂ ਹਨ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ,
1: ਨਾਮ ਮਨ ਹੈ ਸਾਧਾਰਾ।
0: ਮਹਾਰਾਜ, ਜਿਹੜੇ ਅੰਮ੍ਰਿਤ ਨਾਮ ਨੂੰ ਜਪਦੇ ਨੇ, ਹੋਰ ਕੀ ਤਿੰਨਾਂ ਨੂੰ ਫਲ ਮਿਲਦਾ ਹੈ? ਹਜ਼ੂਰ ਫਰਮਾਉਂਦੇ ਨੇ, ਜਿਹੜੇ ਅੰਮ੍ਰਿਤ ਰੂਪ ਨਾਮ ਦਾ ਸਿਮਰਨ ਕਰਦੇ ਨੇ, ਜਪ ਕਰਦੇ ਨੇ, ਮਨ ਹੈ ਸਾਧਾਰਾ, ਉਹਨਾਂ ਦਾ ਜਿਹੜਾ ਮਨ ਹੈ, ਮਨ ਹੈ ਨਾ, ਉਹ ਸਹਿਤ ਆਸਰੇ ਦੇ ਹੋ ਜਾਂਦਾ ਹੈ। ਮਨ ਫਿਰ ਉਹਨਾਂ ਦਾ ਰੇ ਮਨ ਡੀਗ ਨਾ ਡੋਲੀਆ, ਸਿੱਧਾ ਮਾਰਗ ਧਾਓ, ਉਹਨਾਂ ਦਾ ਮਨ ਡਿੱਗਦਾ ਨਹੀਂ, ਡੋਲਦਾ ਨਹੀਂ। ਜਿਵੇਂ ਇਸਤਰੀ ਨੂੰ ਆਪਣੇ ਪਤੀ ਦਾ ਸਹਾਰਾ ਹੁੰਦਾ ਨਾ, ਕਿਸੇ ਪ੍ਰਕਾਰ ਦੀ ਕੋਈ ਵਿਪਤਾ ਹੋਵੇ, ਭੀੜਾ ਹੋਵੇ, ਦੁੱਖ ਹੋਵੇ, ਝੱਟ ਆਪਣੇ ਪਤੀ ਨੂੰ ਦੱਸਦੀ ਹੈ, ਕਿਉਂਕਿ ਪਤੀ 'ਤੇ ਉਸਦਾ ਆਸਰਾ ਹੈ। ਜਿਵੇਂ ਬੱਚੇ ਦਾ ਆਸਰਾ ਮਾਤਾ ਹੈ, ਬੱਚੇ ਦਾ ਆਸਰਾ ਪਿਤਾ ਨਾ, ਬਾਹਰ ਬੱਚਿਆਂ ਦੇ ਨਾਲ ਲੜਾਈ ਹੋ ਜਾਵੇ, ਇਸੇ ਪ੍ਰਕਾਰ ਗਲੀ ਮੁਹੱਲੇ ਵਿੱਚ ਕਿਸੇ ਨੇ ਕੋਈ ਉੱਚਾ ਨੀਵਾਂ ਬੋਲ ਬੋਲਿਆ ਹੋਵੇ, ਸਕੂਲ ਦੇ ਵਿੱਚ ਕੋਈ ਛੋਟੀ ਮੋਟੀ ਗੱਲਬਾਤ ਹੋ ਜਾਵੇ, ਬੱਚਾ ਆ ਕਰਕੇ ਆਪਣੀ ਮਾਤਾ ਨੂੰ, ਆਪਣੇ ਪਿਤਾ ਨੂੰ ਦੱਸਦਾ, ਝੱਟ ਕਹਿ ਦਿੰਦਾ ਆਪਣੇ ਪਿਤਾ ਨੂੰ ਦੱਸੂਗਾ। ਕੋਈ ਰਿਸ਼ਤੇਦਾਰ ਮੱਥੇ ਵੱਟ ਪਾਵੇ, ਕੋਈ ਅੱਖਾਂ ਕੱਢ ਕੇ ਡਰਾਉਣ ਦਾ ਯਤਨ ਕਰੇ, ਕੋਈ ਘੂਰੀ ਵੱਟੇ, ਕਹਿੰਦਾ ਮੈਂ ਆਪਣੇ ਪਿਤਾ ਨੂੰ ਦੱਸੂਗਾ। ਜਿਵੇਂ ਬਾਲਕ ਨੂੰ ਆਪਣੇ ਪਿਤਾ ਦਾ ਆਸਰਾ ਹੁੰਦਾ, ਇਵੇਂ ਵਾਹਿਗੁਰੂ ਜੀ ਦੇ ਨਾਮ ਦੇ ਰਸੀਆਂ ਨੂੰ ਪਰਮੇਸ਼ਰ ਜੀ ਦਾ ਆਸਰਾ ਹੁੰਦਾ। ਸਿਮਰਤ ਨਾਮ ਮਨ ਹੈ ਸਾਧਾਰਾ, ਭਾਈ ਨਾਮ ਦਾ ਜਿਹੜੇ ਸਿਮਰਨ ਕਰਦੇ ਨੇ, ਉਹਨਾਂ ਦਾ ਮਨ ਨਾਮ ਦੇ ਆਸਰੇ ਦੇ ਸਹਿਤ, ਅਥਵਾ ਨਾਮੀ ਪਰਮੇਸ਼ਰ ਜੀ ਦੇ ਆਸਰੇ ਦੇ ਸਹਿਤ ਹੋ ਜਾਂਦਾ। ਕੋਈ ਦੁੱਖ ਹੋਵੇ, ਕੋਈ ਵਿਪਤਾ ਪੈ ਜਾਵੇ, ਕੋਈ ਭੀੜਾ ਹੋਵੇ, ਗਰੀਬੀ ਆ ਜਾਵੇ, ਧਨ ਦੀ ਲੋੜ ਹੋਵੇ, ਸੰਤਾਨ ਪ੍ਰਾਪਤੀ ਦੀ ਇੱਛਾ ਹੋਵੇ, ਦੁੱਧ ਦੀ ਚਾਹਤ ਹੋਵੇ, ਝੱਟ ਆ ਕੇ ਸਤਿਗੁਰੂ ਜੀ ਦੇ ਸਨਮੁਖ ਬੇਨਤੀ ਕਰਦਾ, ਮਹਾਰਾਜ ਮੈਨੂੰ ਇਹ ਵਸਤੂ ਚਾਹੀਦੀ ਹੈ, ਕਿਰਪਾ ਕਰਕੇ ਦੇ ਦਿਓ। ਜਿਵੇਂ ਬਾਲਕ ਬਹੁਤਾ ਮਾਣ ਕਰਕੇ ਪਿਤਾ ਦੇ ਪਾਸੋਂ ਵਸਤੂ ਮੰਗਦਾ ਨਾ, ਤੇਵੇਂ ਫਿਰ ਜਗਿਆਸੂ ਬਹੁਤਾ ਮਾਣ ਕਰਕੇ ਸਤਿਗੁਰੂ ਜੀ ਤੋਂ, ਪਰਮੇਸ਼ਰ ਜੀ ਤੋਂ ਦਾਤ ਮੰਗਦਾ ਹੈ, ਕਿਉਂਕਿ ਉਸਦਾ ਮਨ ਨਾਮ ਦੇ ਆਸਰੇ ਦੇ ਸਹਿਤ ਹੋ ਜਾਂਦਾ ਹੈ। ਨਾਮ ਦਾ ਹੀ ਆਸਰਾ ਦਿਨ ਰਾਤ ਤਿਸ ਨੂੰ ਹੁੰਦਾ ਹੈ ਜੀਓ।
1: ਪਰਾਧੀ ਖਿਨ ਮਹਿਤਾਰਾ,
0: ਮਹਾਰਾਜ ਇਸ ਨਾਮ ਦੀਆਂ ਕੈਸੀਆਂ ਬਖਸ਼ਿਸ਼ਾਂ ਵਰਤਦੀਆਂ ਨੇ? ਸਤਿਗੁਰੂ ਜੀ ਫਰਮਾਉਂਦੇ ਨੇ, ਐਸੀਆਂ ਨਾਮ ਦੀਆਂ ਬਖਸ਼ਿਸ਼ਾਂ ਵਰਤਦੀਆਂ ਨੇ, ਕਰੋੜਾਂ ਕਰੋੜਾਂ ਜਨਮਾਂ ਵਿੱਚ ਕਰੋੜਾਂ ਕਰੋੜਾਂ ਅਪਰਾਧ ਕਰਨ ਵਾਲੇ ਅਪਰਾਧੀਆਂ ਨੂੰ ਅੰਮ੍ਰਿਤ ਨਾਮ ਖਿਨ ਮਾਤਰ ਸਮੇਂ ਦੇ ਅੰਦਰ ਤਾਰ ਦਿੰਦਾ ਹੈ। ਖਿਨ ਮਾਤਰ ਸਮੇਂ ਦੇ ਅੰਦਰ ਤਾਰੇ ਤਾਰ ਦਿੱਤੇ ਨੇ, ਵਾਲਮੀਕ ਜੀ ਵਰਗੇ ਤਾਰ ਦਿੱਤੇ, ਜੋ ਬਟਵਾੜਾ ਜੀ ਧਾੜਵੀ ਸਨ, ਰਾਹ ਮਾਰਦੇ ਕੌਡੀ ਕੌਡੀ ਪਿੱਛੇ ਬੰਦਾ ਮਾਰਦਿਆ ਕਰਦੇ ਸਨ, ਉਹਨਾਂ ਨੂੰ ਵੀ ਤਾਰ ਦਿੱਤਾ। ਅਜਾਮਲ ਪਾਪੀ ਵਰਗਿਆਂ ਨੂੰ ਤਾਰ ਦਿੱਤਾ, ਗਨਕਾ ਵੇਸਵਾ ਨੂੰ ਤਾਰ ਦਿੱਤਾ। ਭਾਈ ਐਸਾ ਇਹ ਅੰਮ੍ਰਿਤ ਨਾਮ ਹੈ, ਕਰੋੜਾਂ ਕਰੋੜਾਂ ਅਪਰਾਧ ਖਿਨ ਮਾਤਰ ਸਮੇਂ ਦੇ ਅੰਦਰ ਬਖਸ਼ੇ ਜਾਂਦੇ ਨੇ। ਕੱਟੇ ਪਾਪ ਅਸੰਖ ਨਾਵੈ ਇੱਕ ਕਣੀ, ਕਿਨਕਾ ਮਾਤਰ ਥੋੜਾ ਜਿਹਾ ਜਪਿਆ ਹੋਇਆ ਨਾਮ ਕਰੋੜਾਂ ਕਰੋੜਾਂ ਪਾਪਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ, ਜਿਵੇਂ ਥੋੜੀ ਜਿਹੀ ਅਗਨੀ ਕਰੋੜਾਂ ਮਨ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ
1: ਹੈ। ਮਹਾਰਾਜ
0: ਸੱਚੇ ਪਾਤਸ਼ਾਹ ਜੀ, ਅਸੀਂ ਦੁੱਖਾਂ ਨੂੰ ਭੋਗਦੇ ਹਾਂ ਤੇ ਸੰਸਾਰੀ ਜੀਵਾਂ ਨੂੰ ਦੁੱਖਾਂ ਵਿੱਚ ਹੀ ਫਸਿਆਂ ਤੇ ਦੁੱਖ ਭੋਗਦਿਆਂ ਦੇਖਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਹਨਾਂ ਦੁੱਖਾਂ ਤੋਂ ਕੋਈ ਬਚਦਾ ਵੀ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦੇ ਚਿੱਤ ਦੇ ਵਿੱਚ ਆਪਣਾ ਪੂਰਾ ਸਤਿਗੁਰੂ ਵਸਿਆ ਹੋਇਆ ਤੇ ਸਤਿਗੁਰੂ ਜੀ ਦੀ ਯਾਦ ਸਦਾ ਹਿਰਦੇ ਦੇ ਅੰਦਰ ਸਮਾਈ ਰਹਿੰਦੀ ਹੈ,
1: ਦੁੱਖ ਨਹੀਂ ਤਿਲ ਸੁਪਨਾ,
0: ਭਾਈ ਉਹਨਾਂ ਨੂੰ ਤਾਂ ਦੁੱਖ ਸੁਪਨੇ ਮਾਤਰ ਵੀ ਨੇੜੇ ਨਹੀਂ ਆਉਂਦਾ, ਤਿਲ ਮਾਤਰ ਵੀ ਉਹਨਾਂ ਨੂੰ ਦੁੱਖ ਨਹੀਂ ਲੱਗਦਾ। ਸੁਪਨੇ ਦੀ ਨਿਆਈ ਜੋ ਸੰਸਾਰ ਹੈ ਨਾ, ਸੁਪਨੇ ਵੱਤ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਤਿਲ ਮਾਤਰ ਵੀ ਦੁੱਖ ਆ ਕਰਕੇ ਤਿੰਨਾਂ ਨੂੰ ਨਹੀਂ ਲੱਗਦਾ। ਦੁੱਖ ਖੱਖੇ ਨੂੰ ਔਂਕੜ ਵੀ ਹੈ, ਫਿਰ ਇੱਕ ਦਾ ਵਾਚਕ ਹੋ ਜਾਵੇਗਾ। ਇੱਕ ਦੁੱਖ ਤੋਂ ਭਾਵ ਹੈ ਜਨਮ ਮਰਨ ਦਾ ਦੁੱਖ, ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਹਜ਼ੂਰ ਫਰਮਾਉਂਦੇ ਨੇ ਭਾਈ ਇਹਨਾਂ ਦੁਨਿਆਵੀ ਦੁੱਖਾਂ ਦੀ ਤੇ ਗੱਲ ਹੀ ਕੀ ਕਰਨੀ ਹੈ, ਜੋ ਸਾਰਿਆਂ ਤੋਂ ਵੱਡਾ ਜਨਮ ਮਰਨ ਦਾ ਦੁੱਖ ਹੈ ਨਾ, ਉਹ ਵੀ ਤਿੰਨਾਂ ਗੁਰਮੁਖਾਂ ਦੇ ਨੇੜੇ ਨਹੀਂ ਆਉਂਦਾ। ਜਿਨ੍ਹਾਂ ਨੂੰ ਆਪਣੇ ਹਿਰਦੇ ਦੇ ਵਿੱਚ ਸਤਿਗੁਰੂ ਜੀ ਦੀ ਸਦਾ ਯਾਦ ਬਣੀ ਰਹਿੰਦੀ ਏ, ਸਤਿਗੁਰੂ ਜੀ ਸਿਮਰਨ ਰੂਪ ਹੋ ਕਰਕੇ ਹਿਰਦੇ ਵਿੱਚ ਵਸੇ ਰਹਿੰਦੇ ਹਨ।
1: ਸਤਿਗੁਰ ਆਪਣਾ ਰਾਖਾ,
0: ਭਾਈ ਜਿਨ੍ਹਾਂ ਦੇ ਆਪਣੇ ਸਤਿਗੁਰੂ ਜੀ ਕਿਰਪਾ ਕਰਕੇ ਦੁੱਖਾਂ ਤੋਂ, ਕਲੇਸ਼ਾਂ ਤੋਂ, ਮਾਇਆ ਦੇ ਬੰਧਨਾਂ ਤੋਂ, ਮੋਹ ਤੋਂ ਤੇ ਕਾਮ ਕ੍ਰੋਧ ਦੇ ਜੰਜਾਲ ਚੋਂ ਰੱਖ ਲੈਂਦੇ ਹਨ।
1: ਹਰ ਰਸ ਰਸਨਾ ਚਾਖਾ,
0: ਉਹ ਵਾਹਿਗੁਰੂ ਜੀ ਦਾ ਪਿਆਰਾ ਗੁਰਮੁਖ ਜਨ ਰਸਨਾ ਦੇ ਨਾਲ ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਰਸਦਾਇਕ ਅੰਮ੍ਰਿਤ ਨਾਮ ਦੇ ਰਸ ਨੂੰ ਚੱਖਣਾ ਕਰਦਾ ਹੈ। ਰਸਨਾ ਤੋਂ ਅੰਮ੍ਰਿਤ ਨਾਮ ਨੂੰ ਕਦੇ ਵਿਸਾਰਦਾ ਨਹੀਂ, ਕਿਉਂਕਿ ਉਸ ਨੂੰ ਨਾਮ ਦਾ ਰਸ ਹੀ ਐਸਾ ਪ੍ਰਾਪਤ ਹੁੰਦਾ ਹੈ, ਉਹ ਨਾਮ ਦਾ ਰਸ ਇਸ ਦੇ ਪਾਸੋਂ ਛੱਡਿਆ ਨਹੀਂ ਜਾਂਦਾ।
1: ਨਾਨਕ ਗੁਰ ਕੀਨੀ ਮਾਇਆ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਫਰਮਾਉਂਦੇ ਹਨ, ਭਾਈ ਜਿਨ੍ਹਾਂ ਦੇ ਉੱਪਰ ਪੂਰਿਆਂ ਸਤਿਗੁਰਾਂ ਨੇ ਕਿਰਪਾਲੂ ਹੋ ਕਰਕੇ ਦਇਆ ਮਾਇਆ ਕਰ ਦਿੱਤੀ ਏ, ਕਿਰਪਾਲਤਾ ਕਰ ਦਿੱਤੀ ਏ, ਕਿਰਪਾ ਦ੍ਰਿਸ਼ਟੀ ਮਿਹਰ ਕਰ ਦਿੱਤੀ ਹੈ,
1: ਪਲਤ ਮੁਖ ਉਜਲ ਪਾਇਆ,
0: ਭਾਈ ਉਹਨਾਂ ਜਨਾਂ ਦਾ ਲੋਕ ਅਤੇ ਪਰਲੋਕ ਦੇ ਅੰਦਰ ਮੁਖ ਉਜਲਾ ਹੋਇਆ ਹੈ। ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਉਹਨਾਂ ਨੂੰ ਮਾਇਆ ਦੀ ਕਾਲਖ ਨਹੀਂ ਲੱਗਦੀ, ਮੋਹ ਦੀ ਕਾਲਖ ਨਹੀਂ ਲੱਗਦੀ। ਇਸੇ ਪ੍ਰਕਾਰ ਵਿਸ਼ਿਆਂ ਦੀ ਨਿਆਈ ਜੋ ਵਿਕਾਰ ਨੇ, ਤਿੰਨਾਂ ਦੀ ਕਾਲਖ ਕੋਈ ਦਾਗ ਨਹੀਂ ਲੱਗਦਾ। ਲੋਕ ਅਤੇ ਪਰਲੋਕ ਦੇ ਅੰਦਰ ਤਿੰਨਾਂ ਦੇ ਮੁਖ ਉਜਲੇ ਹੁੰਦੇ ਹਨ ਜੀਓ।
1: ਕਾਨੜਾ ਮਹੱਲਾ ਪੰਜਵਾ,
0: ਧੰਨ ਸਤਿਗੁਰ ਦੇਵ ਪਿਤਾ, ਪੰਚਮ ਅਵਤਾਰ ਪ੍ਰਮਾਣ ਪੁਰਖ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਕਾਨੜਾ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਤੁਝ ਹੈ ਸਵਾਮੀ ਆਪਣੇ,
0: ਵਾਹਿਗੁਰੂ ਜੀ ਦੇ ਸਨਮੁਖ ਉਚਾਰਦੇ ਨੇ, ਹੇ ਮੇਰੇ ਸਵਾਮੀ ਜੀ ਮਾਲਕ ਹਰੀ ਅਕਾਲ ਪੁਰਖ ਜੀ, ਆਪ ਜੀਆਂ ਨੂੰ ਰਾਤ ਦਿਨ ਸਵਾਸ ਸਵਾਸ ਆਰਾਧਨਾ ਕਰਦੇ ਹਾਂ, ਸਿਮਰਨਾ ਕਰਦੇ ਹਾਂ। ਇਸੇ ਪ੍ਰਕਾਰ
1: ਆਰਾਧੋ ਤੁਝ ਹੈ ਸਵਾਮੀ ਆਪਣੇ,
0: ਮਹਾਰਾਜ ਸਾਡੇ ਹਿਰਦੇ ਨੂੰ ਵੀ ਐਸਾ ਪਿਆਰ ਲੱਗ ਜਾਵੇ ਅੰਮ੍ਰਿਤ ਨਾਮ ਦਾ, ਕਿਰਪਾਲਤਾ ਕਰਕੇ ਉਪਦੇਸ਼ ਦਿਓ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਆਰਾਧੋ ਭਾਈ ਤੁਸੀਂ ਵੀ ਆਰਾਧਨਾ ਕਰੋ। ਮਹਾਰਾਜ ਕਿਸ ਦੀ ਆਰਾਧਨਾ ਕਰੀਏ, ਕੋਈ ਦੇਵਿਆਂ ਦੀ, ਦੇਵਤਿਆਂ ਦੇਵੀਆਂ ਦੀ, ਦੇਵਤਿਆਂ ਦੀ ਆਰਾਧਨਾ ਕਰਦਾ, ਕੋਈ ਹੋਰ ਹੋਰ ਮੰਤਰਾਂ ਨੂੰ ਪੜ੍ਹਦੇ ਨੇ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸਵਾਮੀ ਆਪਣੇ, ਜੋ ਸਾਰਿਆਂ ਦੇ ਆਪਣੇ ਨਿੱਜ ਸਰੂਪ, ਆਪਣਾ ਆਪ ਸਰੂਪ, ਆਤਮ ਸਰੂਪ ਨੇ ਨਾ, ਐਸੇ ਪਰਮੇਸ਼ਰ ਜੀ ਨੂੰ ਸਦਾ ਸਦਾ ਆਰਾਧੋ, ਆਰਾਧਨਾ ਕਰੋ। ਜੋ ਤੁਜਹੇ ਹਰ ਕਿਸੇ ਦੇ ਆਪਣੇ ਨੇ ਤੇ ਤੁਹਾਡੇ ਵੀ ਆਪਣੇ ਨੇ, ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀ ਆਰਾਧਨਾ ਕਰੋ।
1: ਬੈਠਤ ਸੋਵਤ ਜਾਗਤ,
0: ਮਹਾਰਾਜ ਇਸ ਦੀ ਕਿੰਨੀ ਕੁ ਆਰਾਧਨਾ ਕਰੀਏ। ਤੇ ਹਜ਼ੂਰ ਫਰਮਾਉਂਦੇ ਨੇ, ਉਠਤ ਉੱਠਦੇ ਸਮੇਂ ਵੀ, ਬੈਠਤ ਬੈਠਦੇ ਸਮੇਂ ਵੀ, ਸੋਵਤ ਸੌਣ ਕਾਲ ਦੇ ਸਮੇਂ ਵੀ, ਜਾਗਤ ਜਾਗਦੇ ਸਮੇਂ ਵੀ, ਜਦੋਂ ਸੌਣਾ ਉਦੋਂ ਵੀ ਤੇ ਜਦੋਂ ਉੱਠਣਾ ਉਦੋਂ ਵੀ। ਇਸੇ ਪ੍ਰਕਾਰ ਮਰਿਆਦਾ ਵੀ ਹੈ ਨਾ, ਜਦੋਂ ਸੌਣਾ ਕੀਰਤਨ ਸੁਹਿਲਾ ਪੜ੍ਹ ਕੇ ਸੌਣਾ, ਜਦੋਂ ਉੱਠਣਾ ਫਿਰ ਸਤਿਗੁਰੂ ਜੀ ਦੀ ਮਰਿਆਦਾ ਘੱਟ ਤੋਂ ਘੱਟ ਪੰਜ ਬਾਣੀਆਂ ਦਾ ਪਾਠ ਜ਼ਰੂਰ ਕਰਨਾ ਤੇ ਮੂਲ ਮੰਤਰ ਤੇ ਗੁਰਮੰਤਰ ਦਾ ਜਪ ਕਰਨਾ। ਭਾਈ ਇਸ ਪ੍ਰਕਾਰ ਸੌਣ ਕਾਲ ਦੇ ਸਮੇਂ, ਜਾਗਣ ਦੇ ਸਮੇਂ ਤੇ ਉੱਠਦਿਆਂ ਬੈਠਦਿਆਂ ਵੀ ਤਿਸ ਦੇ ਨਾਮ ਨੂੰ ਜਪਦੇ ਰਹੋ। ਇਸੇ ਪ੍ਰਕਾਰ
1: ਉਠਤ ਬੈਠਤ ਸੋਵਤ ਜਾਗਤ,
0: ਭਾਈ ਉਠਤ ਇਸ ਪ੍ਰਕਾਰ ਸੰਸਾਰ ਤੋਂ ਬਿਰਤੀ ਉੱਚੀ ਉੱਠ ਜਾਂਦੀ ਏ, ਉਪਰਾਮ ਹੋ ਜਾਂਦੀ ਏ ਤਿਸ ਦੇ ਸਿਮਰਨ ਕਰਨੇ ਦੇ ਨਾਲ, ਉਪਰਾਮ ਬਿਰਤੀ ਕਰਕੇ ਵੀ ਤਿਸ ਦੇ ਨਾਮ ਨੂੰ ਜਪਣਾ ਕਰੀਏ, ਬੈਠਤ ਸਮਾਧੀ ਸਥਿਤ ਹੋ ਕਰਕੇ ਵੀ ਤਿਸ ਦੇ ਅੰਮ੍ਰਿਤ ਨਾਮ ਨੂੰ ਜਪਣਾ ਕਰੀਏ, ਸੋਵਤ ਮਾਇਆ ਦੇ ਮੋਹ ਵੱਲੋਂ ਸੌ ਜਾਣਾ ਕਰੀਏ ਤਿਸ ਦੇ ਨਾਮ ਨੂੰ ਜਪਦਿਆਂ, ਜਾਗਤ ਜਾਗਰਤ ਗਿਆਨ ਅਵਸਥਾ ਦੇ ਵਿੱਚ ਜਾਗ ਪਈਏ ਤਿਸ ਦੇ ਨਾਮ ਨੂੰ ਜਪਦਿਆਂ ਹੋਇਆਂ। ਸੋਵਤ ਜਾਗਤ, ਉਹ ਅਗਿਆਨ ਮੋਹ ਦੀ ਨਿੰਦਰਾ ਦੇ ਵਿੱਚੋਂ ਜਿਹੜੇ ਸੁੱਤੇ ਹੋਏ ਨੇ ਨਾ, ਜਾਗਤ ਜਾਗ ਪੈਂਦੇ ਨੇ ਜਿਹੜੇ ਉੱਠਦਿਆਂ ਬੈਠਦਿਆਂ ਤਿਸ ਦਾ ਨਾਮ ਜਪਦੇ ਹਨ।
1: ਸਾਸ ਸਾਸ ਸਾਸ ਹਰ ਜਪਨੇ,
0: ਭਾਈ ਇਸ ਕਰਕੇ ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਸਵਾਸ ਸਵਾਸ ਦੇ ਨਾਲ ਜਪਦੇ ਰਹੀਏ, ਉੱਠਤ ਬੈਠਤ ਕਾਲ ਦੇ ਦੌਰਾਨ ਵੀ ਸਵਾਸ ਸਵਾਸ ਜਪਦੇ ਰਹੀਏ, ਸੁੱਤੇ ਸਮੇਂ ਵੀ। ਸੋ ਦਿਨ ਰਾਤੀ ਆਰਾਧ ਹੋ ਪਿਆਰੇ, ਨਿਮਖ ਨਾ ਕੀਜੇ ਢੀਲਾ, ਇਸ ਪ੍ਰਕਾਰ ਨਿਮਖ ਮਾਤਰ ਵੀ ਢਿੱਲ ਨਹੀਂ ਕਰਨੀ। ਸੁੱਤਿਆ ਪਿਆ ਵੀ ਉਠਤ ਬੈਠਤ ਸੋਵਤ ਨਾਮ, ਸੁੱਤਿਆ ਪਿਆ ਵੀ ਤਿਸ ਦੇ ਨਾਮ ਨੂੰ ਜਪਦੇ ਰਹੀਏ ਤੇ ਜਾਗਦੇ ਸਮੇਂ ਵੀ ਤਿਸ ਦੇ ਨਾਮ ਨੂੰ ਜਪਦੇ ਰਹੀਏ। ਇਸੇ ਪ੍ਰਕਾਰ
1: ਸਾਸ ਸਾਸ ਸਾਸ ਹਰ ਜਪਨੇ
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਹੇ ਭਾਈ ਤਿੰਨਾਂ ਹੀ ਅਵਸਥਾ ਦੇ ਵਿੱਚ ਤਿਸ ਦੇ ਨਾਮ ਨੂੰ ਜਪਦੇ ਰਹੀਏ। ਜੇ ਬਚਪਨ ਅਵਸਥਾ ਹੈ ਤੇ ਬਚਪਨ ਵਿੱਚ ਵੀ ਸਵਾਸ ਸਵਾਸ ਜਪਦੇ ਰਹੀਏ। ਜੇ ਜਵਾਨੀ ਦੀ ਅਵਸਥਾ ਹੈ, ਜਵਾਨੀ ਵਿੱਚ ਵੀ ਸਵਾਸ ਸਵਾਸ ਜਪਦੇ ਰਹੀਏ। ਜੇ ਤਨ ਦੇ ਉੱਪਰੋਂ ਬੁਢਾਪਾ ਆ ਗਿਆ ਨਾ, ਤਾਂ ਵੀ ਸਵਾਸ ਸਵਾਸ ਤਿਸ ਦੇ ਨਾਮ ਨੂੰ ਜਪਦੇ ਰਹੀਏ। ਇਸੇ ਪ੍ਰਕਾਰ
1: ਸਾਸ ਸਾਸ ਸਾਸ ਹਰ ਜਪਨੇ
0: ਜਪਣੇ ਯੋਗ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣੇ ਵਾਲੇ ਹੋ ਕਰਕੇ ਜਪਦੇ ਰਹੀਏ। ਇਸੇ ਪ੍ਰਕਾਰ
1: ਸਾਸ ਸਾਸ ਸਾਸ ਹਰ ਜਪਨੇ
0: ਭਾਈ ਸਵਾਸ ਸਵਾਸ ਦਿਸਦੇ ਅੰਮ੍ਰਿਤ ਨਾਮ ਨੂੰ ਜਪਣਾ ਕਰੀਏ, ਜਿਸ ਦੇ ਨਾਮ ਨੂੰ ਜਪਣੇ ਕਰਕੇ ਸਾਰੇ ਪਾਪ ਜਪਤ ਹੋ ਜਾਂਦੇ ਨੇ, ਸਦਾ ਤਿਸ ਨੂੰ ਜਪਦੇ ਰਹੀਏ। ਇਸੇ ਪ੍ਰਕਾਰ
1: ਸਾਸ ਸਾਸ ਸਾਸ ਹਰ ਜਪਨੇ
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਮਨ ਕਰਕੇ ਵੀ ਸਵਾਸ ਸਵਾਸ ਜਪਦੇ ਰਹੀਏ, ਬਾਣੀ ਕਰਕੇ ਵੀ ਸਵਾਸ ਸਵਾਸ ਜਪਦੇ ਰਹੀਏ, ਤੇ ਇਸੇ ਪ੍ਰਕਾਰ ਸਰੀਰ ਕਰਕੇ ਵੀ ਇਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣੇ ਵਾਲੇ ਹੋ ਕਰਕੇ ਸਵਾਸ ਸਵਾਸ ਹੀ ਜਪਦੇ ਰਹੀਏ। ਕਿਧਰੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਨਿਮਖ ਮਾਤਰ ਕਾਲ ਵੀ ਵਿਸਰ ਨਾ ਜਾਵੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਵਿਸ਼ਰਾਮ ਦੇ ਕਰਕੇ ਫਰਮਾਉਂਦੇ ਹਨ, ਮਹਾਰਾਜ ਅੰਮ੍ਰਿਤ ਨਾਮ ਦੇ ਨਾਲ ਇੰਨਾ ਪਿਆਰ ਕਿੰਨਾ ਦਾ ਬਣ ਆਉਂਦਾ ਕਿ ਸਵਾਸ ਸਵਾਸ ਜਪਦੇ ਹੀ ਰਹਿਣ, ਹਿਰਦੇ ਦੇ ਅੰਦਰ ਹੀ ਵਸ ਜਾਵੇ, ਕਦੇ ਭੁੱਲੇ ਹੀ ਨਾ। ਤੇ ਹਜ਼ੂਰ ਫਰਮਾਉਂਦੇ ਨੇ, ਤਾਕ ਹੈ ਤਿੰਨਾਂ ਪ੍ਰਾਣੀਆਂ ਦੇ ਹਿਰਦੇ ਦੇ ਅੰਦਰ ਅੰਮ੍ਰਿਤ ਨਾਮ ਵਸਦਾ ਹੈ,
1: ਸਵਾਮੀ ਕੀਨੋ ਦਾਨ,
0: ਜਿਨ੍ਹਾਂ ਨੂੰ ਸਵਾਮੀ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਦੀ ਦਾਤ ਦੇਣਾ ਕਰਦੇ ਹਨ ਜੀਓ।
1: ਹਿਰਦਾ ਆਈ ਸ਼ਾਂਤ,
0: ਮਹਾਰਾਜ ਫਿਰ ਨਾਮ ਹਿਰਦੇ ਵਿੱਚ ਵਸਣੇ ਦਾ ਉਹਨਾਂ ਨੂੰ ਫਲ ਕੀ ਮਿਲਦਾ ਹੈ। ਹਜ਼ੂਰ ਫਰਮਾਉਂਦੇ ਨੇ, ਤਾਕ ਹੈ ਤਿੰਨਾਂ ਪ੍ਰਾਣੀਆਂ ਦੇ ਹਿਰਦੇ ਦੇ ਅੰਦਰ ਵਿਕਾਰਾਂ ਵੱਲੋਂ ਠੰਡ ਵਰਤਨੇ ਕਰਕੇ ਸ਼ਾਂਤੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ।
1: ਗੁਰ ਭੇਟੇ ਗੁਰ ਬਚਨਾਂਤ,
0: ਤੇ ਇਸੇ ਪ੍ਰਕਾਰ ਭਾਈ ਉਹ ਫਿਰ ਗੁਰ ਬਚਨਾਂਤ ਸਤਿਗੁਰੂ ਜੀ ਦੇ ਬਚਨਾਂ ਨੂੰ ਆਂਤ ਹਿਰਦੇ ਦੇ ਅੰਦਰ ਕਮਾਉਂਦੇ ਨੇ, ਤੇ ਠਾਕੁਰ ਭੇਟੇ ਠਾਕੁਰ ਜੀ ਨੂੰ ਜੋ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਜੀ ਨੇ ਨਾ, ਜੋ ਸ੍ਰਿਸ਼ਟੀ ਨੂੰ ਉਤਪੰਨ ਕਰਨ ਵਾਲੇ, ਪਾਲਣਾ ਕਰਨ ਵਾਲੇ ਤੇ ਲੈਤਾ ਕਰਨ ਵਾਲੇ ਭਗਵਾਨ ਪਰਮੇਸ਼ਰ ਠਾਕੁਰ ਜੀ ਨੇ ਨਾ, ਫਿਰ ਤਿਸ ਪਰਮੇਸ਼ਰ ਜੀ ਦੀ ਪ੍ਰਾਪਤੀ ਹੁੰਦੀ ਹੈ।
1: ਸਰਬ ਕਲਾ ਸੋਈ ਪਰਬੀਨਾ,
0: ਮਹਾਰਾਜ ਦੁਨੀਆਂ ਦੇ ਅੰਦਰ ਬੜੇ ਸੁਗੜ, ਬੜੇ ਸਿਆਣੇ, ਬੜੀਆਂ ਘਾਟਾਂ ਨੂੰ ਕੱਢਣ ਵਾਲੇ, ਬੜੇ ਦਾਨਸ਼ਵੰਦ, ਬੜੇ ਫਿਲੋਸਫਰ, ਬੜੇ ਬੜੇ ਸਿਆਣੇ ਪੁਰਖ ਕਹੇ ਜਾਂਦੇ ਨੇ। ਗਰੀਬ ਨਿਵਾਜ ਆਪ ਜਿਸ ਨੂੰ ਮੰਨਦੇ ਹੋ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਨਾ ਕਰਦੇ ਹਨ ਜੀਓ।
1: ਸਰਬ ਕਲਾ ਸੋਈ ਪਰਬੀਨ,
0: ਭਾਈ ਪਰਬੀਨ ਉਹੀ ਓਹੀ ਸਿਆਣਾ ਹੈ, ਉਹੀ ਓਹੀ ਸੁਗੜ ਹੈ, ਉਹੀ ਸ੍ਰੇਸ਼ਟ ਘਾੜਤਾ ਨੂੰ ਕੱਢਣ ਵਾਲਾ ਹੈ, ਜੋ ਸਰਬ ਕਲਾ ਸੰਪੰਨ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਦਾ ਹੈ। ਉਸ ਤੋਂ ਸਿਆਣਾ, ਉਸ ਤੋਂ ਸਮਝਦਾਰ ਕਿਸੇ ਨੂੰ ਵੀ ਨਾ ਜਾਣਨਾ ਕਰੋ, ਭਾਵੇਂ ਕੋਈ ਵੇਦਾਂ ਦਾ ਗਿਆਤਾ ਹੋਵੇ, ਪੁਰਾਣਾਂ ਦਾ ਗਿਆਤਾ ਹੋਵੇ, ਇਸੇ ਪ੍ਰਕਾਰ ਸਿਮਰਤੀਆਂ ਦਾ ਗਿਆਤਾ ਹੋਵੇ, ਕਿੰਨੀਆਂ ਵੀ ਧਾਰਮਿਕ ਪੁਸਤਕਾਂ ਦੇ ਗਿਆਨ ਨੂੰ ਜਾਣਨ ਵਾਲਾ ਹੋਵੇ, ਕਿੰਨੇ ਵੀ ਬਚਨਾਂ ਨੂੰ ਕਥਨ ਕਰਨ ਵਾਲਾ ਹੋਵੇ, ਪਰ ਜੇ ਅੰਮ੍ਰਿਤ ਨਾਮ ਨਹੀਂ ਜਪਦਾ ਤਾਂ ਫਿਰ ਕੋਈ ਸਿਆਣਪ ਨਹੀਂ। ਦੂਜਿਆਂ ਨੂੰ ਗਿਆਨ ਕਥਨ ਕਰਕੇ ਸੁਣਾਵੇ ਪਰ ਆਪ ਜਪੇ ਹੀ ਨਾ। ਸਤਿਗੁਰੂ ਜੀ ਦੇ ਬਚਨ ਨੇ ਨਾ, ਅਵਰ ਉਪਦੇਸ ਹੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਕਬੀਰ ਅਵਰ ਹੈ ਕਉ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਦੂਜਿਆਂ ਨੂੰ ਉਪਦੇਸ਼ ਦੇ ਦਿੱਤਾ, ਨਾਮ ਜਪੋ, ਜੇ ਉਹ ਜਪਣ ਲੱਗ ਗਏ ਉਹਨਾਂ ਦੀ ਸਵਾਸਾਂ ਦੀ ਪੂੰਜੀ ਤੇ ਸਾਬਤ ਰੱਖ ਲਈ, ਪਰ ਘਰ ਦਾ ਖੇਤ ਖਾ ਲਿਆ, ਆਪਣੀ ਖੇਤੀ ਰੱਖੀ ਹੋਈ ਨਹੀਂ, ਆਪ ਨਾਮ ਜਪਿਆ ਹੀ ਨਹੀਂ, ਆਪਣੀ ਸਵਾਸਾਂ ਦੀ ਖੇਤੀ ਉਜਾੜ ਹੀ ਲਈ ਨਾਮ ਨੂੰ ਨਾ ਜਪ ਕਰਕੇ। ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸੋਈ ਪਰਬੀਨ, ਉਹੀ ਉਹ ਪੁਰਖ ਸੁਗੜ ਹੈ, ਸੁਜਾਣ ਹੈ, ਪਰਬੀਨ ਹੈ, ਦਾਨਿਸ਼ਵੰਦ ਅਕਲ ਵਾਲਾ ਸਿਆਣਾ ਹੈ, ਜਿਹੜਾ ਸਰਬ ਕਲਾ ਸੰਪੰਨ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਦਾ। ਤੇ ਜਿਹੜੇ ਨਹੀਂ ਜਪਦੇ, ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਭਾਈ ਸਾਰਾ ਸੰਸਾਰ ਅੰਮ੍ਰਿਤ ਨਾਮ ਤੋਂ ਬਿਨਾਂ ਕਮਲਾ ਹੋਇਆ, ਸ਼ੁਦਾਈ ਹੋਇਆ, ਤੁਰਿਆ ਫਿਰਦਾ, ਇਸੇ ਪ੍ਰਕਾਰ
1: ਕਲਾ ਸੋਈ ਪਰਬੀਨ
0: ਮਹਾਰਾਜ ਆਪ ਜੀਆਂ ਨੇ ਬਚਨ ਕੀਤਾ ਉਹ ਪਰਬੀਨ ਹੋ ਜਾਂਦੇ ਨੇ, ਸੁਗੜ ਹੋ ਜਾਂਦੇ ਨੇ, ਸ੍ਰੇਸ਼ਟ ਹੋ ਜਾਂਦੇ ਨੇ ਜਿਹੜੇ ਅੰਮ੍ਰਿਤ ਨਾਮ ਨੂੰ ਜਪਦੇ ਨੇ। ਮਹਾਰਾਜ ਕਿੰਨੇ ਕੁ ਸਿਆਣੇ ਹੋ ਜਾਂਦੇ ਨੇ।

ਤੇ ਸਤਿਗੁਰੂ ਜੀ ਬਚਨ ਕਰਦੇ ਨੇ ਸਰਬ ਕਲਾ ਭਾਈ, ਉਹ ਸਰਬ ਕਲਾ ਸੰਪੰਨ ਹੋ ਜਾਂਦੇ ਨੇ, ਸੋਈ ਪਰਵੀਨ। ਉਹੀ ਉਹ ਸਿਆਣੇ ਸੁਗੜ ਸ੍ਰੇਸ਼ਟ ਘਾਟਾਂ ਦੇ ਕਰਨ ਵਾਲੇ ਨੇ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਰਾਮ ਰਾਏ ਜੀ ਨੂੰ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ

ਤੇ ਪਰਖ ਕਰਨੀ ਚਾਹੀ ਸੀ ਕਿ ਜੇਕਰ ਸ਼ਕਤੀਆਂ ਨਹੀਂ ਹੋਣਗੀਆਂ ਚਾਦਰ ਤੇ ਬੈਠਣਗੇ ਖੂਹ ਵਿੱਚ ਡਿੱਗ ਪੈਣਗੇ, ਅਸੀਂ ਇਸ ਪ੍ਰਕਾਰ ਹਾਸਾ ਉਡਾ ਦੇਵਾਂਗੇ, ਮਜ਼ਾਕ ਉਡਾਵਾਂਗੇ। ਇਹ ਕਾਜ਼ੀਆਂ ਵੱਲੋਂ ਬਾਦਸ਼ਾਹ ਦੀ ਪ੍ਰੇਰਨਾ ਕਰਕੇ ਪਰਖ ਕੀਤੀ ਗਈ ਸੀ, ਖੂਹ ਦੇ ਉੱਪਰ ਚਾਦਰ ਵਿਛਾ ਦਿੱਤੀ। ਬਾਬਾ ਰਾਮ ਰਾਏ ਸਾਹਿਬ ਜੀ ਨੂੰ ਬੈਠਣ ਵਾਸਤੇ ਬੇਨਤੀ ਕੀਤੀ ਵਿਖਾਵੇ ਦੀ ਨਿਮਰਤਾ ਦੇ ਨਾਲ, ਪਰ ਬਾਬਾ ਰਾਮ ਰਾਏ ਜੀ ਚੌਂਕੜਾ ਮਾਰ ਕੇ ਉਸ ਚਾਦਰੇ ਦੇ ਉੱਪਰ ਬੈਠ ਕੇ ਤੇ ਚਾਦਰ ਹਿੱਲੀ ਤੱਕ ਨਾ, ਇਵੇਂ ਖੂਹ ਦੇ ਉੱਪਰ ਵਿਸ਼ੀ ਚਾਦਰ ਤੇ ਬੈਠੇ ਰਹੇ ਜਿਵੇਂ ਪਲੰਘੇ ਦੇ ਉੱਪਰ ਬੈਠੀ ਦੇ। ਇਸੇ ਪ੍ਰਕਾਰ ਸਾਧ ਸੰਗਤ ਜੀ 72 ਵੱਡੀਆਂ ਤੇ ਬੇਅੰਤ ਛੋਟੀਆਂ ਕਰਾਮਾਤਾਂ ਬਾਬਾ ਰਾਮ ਰਾਏ ਸਾਹਿਬ ਜੀ ਨੇ ਦਿਖਾ ਦਿੱਤੀਆਂ। ਜੇ ਗੁਰਬਾਣੀ ਦਾ ਅੱਧਾ ਅੱਖਰ ਜ਼ੁਬਾਨੀ ਬਦਲਿਆ ਨਾ, ਮਿੱਟੀ ਮੁਸਲਮਾਨ ਕੀ ਨੂੰ ਮਿੱਟੀ ਬੇਈਮਾਨ ਕੀ ਆਖਿਆ, ਤੇ ਇੰਨੀਆਂ ਕਰਾਮਾਤਾਂ ਵਾਲਿਆਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ, ਜਿੱਧਰ ਮੁੱਖ ਹੈ ਉੱਧਰ ਚੱਲਿਆ ਜਾਵੇ, ਸਾਡੇ ਮੱਥੇ ਨਾ ਲੱਗੇ ਤੇ ਸਾਡਾ ਕੋਈ ਸਿੱਖ ਵੀ ਤਿਸ ਨੂੰ ਮੂੰਹ ਨਾ ਲਾਵੇ। ਸਾਧ ਸੰਗਤ ਜੀ ਜਿਨ੍ਹਾਂ ਨੂੰ ਗੁਰੂ ਘਰ ਦੇ ਵਿੱਚੋਂ ਛੇਕ ਦਿੱਤਾ ਗਿਆ ਉਹ ਇੰਨੀਆਂ ਕਰਾਮਾਤਾਂ ਦੇ ਭੰਡਾਰੇ ਨੇ, ਤੇ ਜਿਹੜੇ ਸਤਿਗੁਰੂ ਜੀ ਦੇ ਸਨਮੁਖ ਰਹਿੰਦੇ ਨੇ ਉਹਨਾਂ ਵਿੱਚ ਕਿੰਨੀਆਂ ਕਰਾਮਾਤਾਂ ਹੋਣਗੀਆਂ ਉਹਨਾਂ ਦਾ ਕੌਣ ਅੰਦਾਜ਼ਾ ਲਗਾ ਸਕਦਾ ਹੈ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਰਤਾਰ ਪਰਮੇਸ਼ਰ ਜੀ ਦੇ ਨਾਮ ਤੇ ਨਗਰ ਵਸਾਉਂਦੇ ਨੇ ਨਾ, ਜਿਹੜਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਬਾਰਡਰ ਕੰਡਿਆਲੀ ਤਾਰ ਤੋਂ ਕੇਵਲ ਤਾਂ ਕੇਵਲ 4 ਕਿਲੋਮੀਟਰਾਂ ਦੀ ਦੂਰੀ 'ਤੇ ਹੈ ਅਤੇ ਦਰਸ਼ਨਾਂ ਵਾਸਤੇ ਲਾਂਘਾ ਮਿਲ ਗਿਆ ਹੋਇਆ। ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਇਸ ਜਗ੍ਹਾ 'ਤੇ ਖੇਤੀਆਂ ਕਰਦੇ ਅਤੇ ਸਿੱਖਾਂ ਤੋਂ ਕਰਵਾਉਂਦੇ ਨੇ। ਜਿਸ ਵੇਲੇ ਪਤਾ ਲੱਗਾ ਨਾ ਆਪ ਜੀ ਨੂੰ ਸ਼ਿਵਰਾਤਰੀ ਦਾ ਮੇਲਾ ਹੈ, ਲੱਖਾਂ ਦੀ ਗਿਣਤੀ ਵਿੱਚ ਭੀੜ ਆਉਂਦੀ ਹੈ, ਬੜੇ ਸਿੱਧ ਆਉਂਦੇ ਨੇ, ਸਾਧਕ ਆਉਂਦੇ ਨੇ, ਸ਼ਕਤੀਆਂ ਵਾਲੇ ਆਉਂਦੇ ਨੇ, ਕਰਾਮਾਤਾਂ ਵਾਲੇ ਆਉਂਦੇ ਨੇ, ਅਜ਼ਮਤਾਂ ਵਾਲੇ ਆਉਂਦੇ ਨੇ, ਦੁਨੀਆਂ ਨੂੰ ਭਰਮਾਉਂਦੇ ਨੇ, ਕਰਾਮਾਤਾਂ ਦਿਖਾਉਂਦੇ ਨੇ, ਆਪਣੀ ਪੂਜਾ ਕਰਾਉਂਦੇ ਨੇ, ਧਨ ਲੈਂਦੇ ਨੇ ਅਤੇ ਫਿਰ ਰਾਏ ਪੈ ਜਾਂਦੇ ਨੇ। ਸਿੱਖਿਆ ਕਿਸੇ ਨੂੰ ਦਿੰਦੇ ਨਹੀਂ, ਉਪਦੇਸ਼ ਕਿਸੇ ਨੂੰ ਦਿੰਦੇ ਨਹੀਂ, ਨਾਮ ਕਿਸੇ ਨੂੰ ਜਪਾਉਂਦੇ ਨਹੀਂ, ਦੁਨੀਆਂ ਦਾ ਭਲਾ ਕਿਵੇਂ ਹੋਵੇਗਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਮਨ ਦੇ ਵਿੱਚ ਜਾਣਦੇ ਨੇ ਬਹੁਤ ਇਕੱਠ ਹੋਵੇਗਾ ਲੱਖਾਂ ਦੀ ਗਿਣਤੀ ਦੇ ਵਿੱਚ, ਇੰਨੇ ਇਕੱਠ ਵਿੱਚ ਜਾਈਏ ਅਤੇ ਸਾਰਿਆਂ ਨੂੰ ਇੱਕੇ ਵਾਰੀ ਉਪਦੇਸ਼ ਦੇਈਏ। ਅਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਇੱਥੇ ਪੁੱਜੇ ਨੇ ਨਾ, ਸਰਬਤ ਮਾਈ ਭਾਈ ਨੂੰ, ਸੰਗਤਾਂ ਨੂੰ, ਆਮ ਖਾਸ ਨੂੰ, ਸਾਰਿਆਂ ਨੂੰ ਪਤਾ ਲੱਗਾ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਨਕ ਨਿਰੰਕਾਰੀ ਜੀ ਜਿਨ੍ਹਾਂ ਨੇ ਦਿੱਗ ਵਿਜਾ ਕੀਤੀ ਹੈ, ਸਿੱਧਾਂ ਨੂੰ ਜਿੱਤ ਲਿਆ, ਪੀਰਾਂ ਨੂੰ ਜਿੱਤ ਲਿਆ, ਵੱਡਿਆਂ ਵੱਡਿਆਂ ਮਹਾਤਮਾ ਨੂੰ ਜਿੱਤ ਲਿਆ, ਗਿਆਨੀਆਂ ਨੂੰ ਜਿੱਤ ਲਿਆ, ਪੰਡਿਤਾਂ ਨੂੰ ਜਿੱਤ ਲਿਆ, ਵਿਦਵਾਨਾਂ ਨੂੰ ਜਿੱਤ ਲਿਆ, ਕਾਜ਼ੀਆਂ ਨੂੰ ਜਿੱਤ ਲਿਆ, ਮੌਲਵੀਆਂ ਨੂੰ ਜਿੱਤ ਲਿਆ, ਅਤੇ ਸਾਰੇ ਜਗਤ ਦੇ ਸਾਰੇ ਧਰਮਾਂ ਦੇ ਲੋਕਾਂ ਨੇ ਆਪ ਜੀ ਨੂੰ ਗੁਰੂ ਮੰਨਿਆ। ਜਾਹਰ ਪੀਰ ਜਗਤ ਗੁਰ ਬਾਬਾ, ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ, ਸਾਰੀ ਲੁਕਾਈ ਸਾਰੀਆਂ ਸੰਗਤਾਂ ਉਲਟ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆ ਗਈਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਭੇਟਾਵਾਂ ਅਰਪਣ ਲੱਗੇ ਨੇ, ਪੈਸੇ ਚੜਾਉਣ ਲੱਗੇ ਨੇ, ਮਾਇਆ ਵਰਸਣ ਲੱਗੀ ਏ। ਸਾਧ ਸੰਗਤ ਜੀ ਇੱਧਰ ਤਾਂ ਮਾਇਆ ਅਤੇ ਪਦਾਰਥਾਂ ਦੇ ਅੰਬਾਰ ਲੱਗ ਗਏ, ਅਤੇ ਜਿਹੜੇ ਸਿੱਧ ਅਤੇ ਯੋਗੀ ਅੱਗੇ ਕਮੰਡਲ ਰੱਖ ਕੇ ਬੈਠੇ ਸਨ ਨਾ ਕਿ ਲੋਕ ਸਾਨੂੰ ਮੱਥੇ ਟੇਕਣਗੇ, ਉਹਨਾਂ ਦੇ ਗੜਵੇ ਖਾਲੀ ਦੇ ਖਾਲੀ ਰਹਿ ਗਏ, ਕਮੰਡਲ ਖਾਲੀ ਰਹਿ ਗਏ। ਅਤੇ ਜਿਸ ਦਾ ਗੜਵਾ ਪਹਿਲਾਂ ਹੀ ਭਰਿਆ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੌਤਕ ਕਰਨਾ ਕੀਤਾ ਕਿ ਇਸ ਦਾ ਪਖੰਡ ਦੁਨੀਆਂ ਨੂੰ ਦਿਖਾਈਏ, ਇਹ ਸਾਧ ਨਹੀਂ, ਇਹ ਤਾਂ ਮਾਇਆ ਵਾਸਤੇ ਧਨ ਵਾਸਤੇ ਪਖੰਡ ਕਰ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦਾ ਗੜਵਾ ਚੁੱਕ ਕੇ ਉਸਦੇ ਪਿੱਛੇ ਰੱਖ ਦਿੱਤਾ। ਜਦੋਂ ਉਸਨੇ ਅੱਖਾਂ ਖੋਲੀਆਂ ਵੇਖਿਆ ਅੱਗੇ ਗੜਵਾ ਹੈ ਹੀ ਨਹੀਂ, ਪਾਣੀ ਜਿਹੜਾ ਜਲ ਵਾਲਾ ਸੀ ਉਹ ਕਮੰਡਲ ਹੈ ਹੀ ਨਹੀਂ, ਜਲ ਵਾਲਾ ਸੀ ਪਹਿਲਾਂ ਜਲ ਵਰਤਣਾ, ਲੋੜ ਪੈਣ 'ਤੇ ਉਸਨੂੰ ਮਾਇਆ ਇਕੱਤਰ ਕਰਨ ਵਾਸਤੇ, ਧਨ ਇਕੱਤਰ ਕਰਨ ਵਾਸਤੇ ਅੱਗੇ ਰੱਖ ਲੈਣਾ। ਜਦੋਂ ਵੇਖਿਆ ਧਨ ਦਾ ਭਰਿਆ ਹੋਇਆ ਕਮੰਡਲ ਜਿਹੜਾ ਅੱਗੇ ਪਿਆ ਸੀ ਹੁਣ ਹੈ ਹੀ ਨਹੀਂ, ਕਿਸੇ ਨੇ ਚੁੱਕ ਲਿਆ, ਰੌਲਾ ਪਾਉਣ ਲੱਗਾ, ਮੇਰਾ ਕਮੰਡਲ ਕਿਸਨੇ ਚੁੱਕਿਆ, ਕਿਸਨੇ ਚੋਰੀ ਕੀਤੀ ਹੈ, ਕੌਣ ਸਾਧਾਂ ਦੇ ਮੇਲੇ ਵਿੱਚ ਚੋਰ ਆ ਗਿਆ। ਅਤੇ ਸਤਿਗੁਰੂ ਜੀ ਮੁਸਕਰਾਏ, ਬਚਨ ਕੀਤਾ, ਕਹਿਣ ਲੱਗੇ ਭਾਈ ਤੁਸੀਂ ਤਾਂ ਕਹਿੰਦੇ ਹੋ ਤੁਹਾਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ, ਅੱਖਾਂ ਮੀਟ ਮੀਟ ਕੇ ਲੋਕਾਂ ਨੂੰ ਦਿਖਾਉਂਦੇ ਜੀ, ਮੈਂ ਤਿੰਨਾਂ ਸਮਿਆਂ 'ਤੇ ਤਿੰਨਾਂ ਲੋਕਾਂ ਦਾ ਗਿਆਤਾਵਾਨ ਹੈ, ਤੈਨੂੰ ਤਿੰਨਾਂ ਲੋਕਾਂ ਦਾ ਜੇਕਰ ਗਿਆਨ ਹੈ ਤਾਂ ਫਿਰ ਗੜਵਾ ਤੇਰਾ, ਧਨ ਦਾ ਲੋਟਾ ਤੇਰਾ ਤਿੰਨਾਂ ਲੋਕਾਂ 'ਚੋਂ ਬਾਹਰ ਤਾਂ ਕਿਤੇ ਨਹੀਂ ਨਾ ਚੱਲਿਆ ਗਿਆ, ਮਾਰਲਾ ਧਿਆਨ ਲੱਭ ਲਾ ਫਿਰ ਧਨ ਤੇਰਾ ਕਿੱਥੇ ਹੈ। ਅਤੇ ਇਸ ਵੇਲੇ ਸਾਧ ਸੰਗਤ ਜੀ ਸ਼ਰਮਿੰਦਾ ਹੋ ਗਿਆ, ਮਹਾਰਾਜ ਜੀ ਦੇ ਸਨਮੁਖ ਮੰਨਿਆ, ਫਿਰ ਕਹਿਣ ਲੱਗਾ ਮਹਾਰਾਜ ਇਹ ਤਾਂ ਸਾਡੇ ਪਖੰਡ ਨੇ ਲੋਕਾਂ ਨੂੰ ਲੁੱਟਣ ਵਾਸਤੇ, ਜਿਵੇਂ ਬਚਨ ਪ੍ਰਸਿੱਧ ਨੇ ਨਾ ਕਹਿੰਦੇ ਜੀ ਰੋਟੀ ਖਾਓ ਸ਼ੱਕਰ ਨਾਲ, ਦੁਨੀਆਂ ਲੁੱਟੋ ਮਕਰ ਨਾਲ, ਰੋਟੀ ਖਾਓ ਖੰਡ ਨਾਲ, ਦੁਨੀਆਂ ਲੁੱਟੋ ਪਖੰਡ ਨਾਲ। ਮਹਾਰਾਜ ਇਹ ਤਾਂ ਅੱਖਾਂ ਮੀਟ ਮੀਟ ਕੇ ਪਖੰਡ ਕਰਕੇ ਦਿਖਾਉਂਦੇ ਹਾਂ ਅਤੇ ਦੁਨੀਆਂ ਦੇ ਪਾਸੋਂ ਧਨ ਲੈ ਕਰਕੇ ਰਾਏ ਪੈਂਦੇ ਹਾਂ, ਕਿਹੜੀ ਸ਼ਕਤੀ ਅਤੇ ਕਿਹੜੇ ਗਿਆਤਾਵਾਨ, ਨਾ ਸਾਡੇ ਕੱਲ੍ਹ ਕੋਈ ਸ਼ਕਤੀ ਅਤੇ ਨਾ ਕਿਸੇ ਸਮੇਂ ਦਾ ਗਿਆਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੈਰੀ ਪੈ ਗਿਆ ਅਤੇ ਦੁਨੀਆਂ ਦੇ ਤਾਂ ਹੀ ਸਤਿਗੁਰੂ ਜੀ ਨੇ ਦਿਖਾਇਆ।

ਜਿਵੇਂ ਤੁਹਾਡਾ ਸ਼ੋਸ਼ਣ ਕਰਦੇ ਨੇ, ਰੱਬ ਦੇ ਨਾਮ ਤੇ ਹੀ ਠੱਗੀਆਂ ਮਾਰੀ ਜਾਂਦੇ ਨੇ, ਇਹ ਗੁਰੂ ਬਣ ਕੇ ਪੀਰ ਬਣ ਕੇ ਦਿਖਾਉਂਦੇ ਨੇ ਪਰ ਅੰਦਰੋਂ ਖਾਲੀ ਨੇ, ਅੰਦਰ ਕੁਛ ਵੀ ਨਹੀਂ, ਭੁੱਖ ਕੇਵਲ ਤਾਂ ਕੇਵਲ ਧਨ ਦੀ ਹੈ। ਫਿਰ ਪੈਰੀ ਪੈ ਗਿਆ, ਮਹਾਰਾਜ ਹੁਣ ਤੇ ਮੈਨੂੰ ਧਨ ਦੇ ਦਿਓ, ਤੇ ਸਤਿਗੁਰੂ ਜੀ ਨੇ ਬਚਨ। ਤੇ ਇਸ ਵੇਲੇ ਸਿੱਧਾ ਨੇ ਜਾਣਿਆ, ਸਾਰੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮੱਥੇ ਟੇਕਣ ਲੱਗ ਗਏ। ਸਿੱਧਾ ਨੇ ਫਿਰ ਆਪਣੀਆਂ ਸ਼ਕਤੀਆਂ ਦਿਖਾਈਆਂ, ਆਪਣੀਆਂ ਕਰਾਮਾਤਾਂ ਦਿਖਾਈਆਂ। ਕਿਸੇ ਨੇ ਮੀਂਹ ਪਾ ਦਿੱਤਾ, ਕਿਸੇ ਨੇ ਝੱਖੜ ਲਿਆ ਦਿੱਤਾ, ਕਿਸੇ ਨੇ ਹਨੇਰੀ ਲਿਆ ਦਿੱਤੀ। ਇੰਨਾ ਤੇਜ਼ ਝੱਖੜ ਵਗਾਇਆ ਕਿ ਵੱਡੇ ਵੱਡੇ ਦਰਖਤ ਮੁੱਢੋਂ ਪੁੱਟ ਪੁੱਟ ਕੇ ਸੁੱਟ ਦਿੱਤੇ, ਟਾਹਣੇ ਤੋੜ ਦਿੱਤੇ। ਕੰਕਰ ਪੱਥਰ ਮਿੱਟੀ ਉੱਡਦੀ ਆਉਂਦੀ ਏ, ਅੱਖ ਕਿਸੇ ਦੀ ਖੁੱਲ੍ਹਦੀ ਨਹੀਂ, ਧੂੜ ਅੱਖਾਂ ਵਿੱਚ ਪੈਂਦੀ ਏ, ਉਡਾ ਉਡਾ ਕੇ ਲਈ ਜਾਂਦੀ ਏ, ਇੰਨੀ ਹਨੇਰੀ ਵਗਾ ਦਿੱਤੀ। ਅਤੇ ਭੰਗਰ ਨਾਥ ਇੰਨੇ ਕ੍ਰੋਧ ਵਿੱਚ ਆਇਆ, ਕਿਲਕਾਰੀ ਮਾਰ ਕੇ ਆਕਾਸ਼ ਵਿੱਚ ਚੜ੍ਹ ਗਿਆ ਅਤੇ ਜਾ ਕੇ ਤਾਰੇ ਤੋੜਨ ਲੱਗ ਗਿਆ। ਤਾਰੇ ਤੋੜੇ ਭੰਗਰ ਨਾਥ, ਇੰਨੀਆਂ ਸ਼ਕਤੀਆਂ ਸਨ ਆਕਾਸ਼ ਵਿੱਚ ਉੱਡ ਕੇ ਤਾਰੇ ਤੋੜਨ ਦੀ ਵੀ ਸਮਰੱਥਾ ਸੀ। ਸਾਧ ਸੰਗਤ ਜੀ, ਪਰ ਇੰਨੀਆਂ ਸਮਰੱਥਾ ਹੁੰਦਿਆਂ ਵੀ ਮਨ ਨੂੰ ਵੱਸ ਵਿੱਚ ਕਰਨੇ ਦੀ ਸਮਰੱਥਾ ਨਹੀਂ ਸੀ, ਫੁਰਨੇ ਨਹੀਂ ਸੀ ਆਪਣੇ ਰੋਕ ਸਕਦੇ। ਜੋ ਪ੍ਰਭਤਾ ਦੀ ਇੱਛਾ ਸੀ ਨਾ, ਉਸ ਨੂੰ ਨਹੀਂ ਸੀ ਮਨ ਦੇ ਵਿੱਚੋਂ ਮਿਟਾ ਸਕੇ, ਇੱਛਾ ਬਣੀ ਰਹੀ। ਜਿਸ ਵੇਲੇ ਬੜੀਆਂ ਕਰਾਮਾਤਾਂ ਦਿਖਾਈਆਂ, ਕਿਸੇ ਨੇ ਅਜਗਰ ਦਾ ਰੂਪ ਧਾਰਨ ਕਰ ਲਿਆ, ਮੂੰਹ ਦੇ ਵਿੱਚੋਂ ਅੱਗ ਦੀਆਂ ਲਾਟਾਂ ਕੱਢਣ ਲੱਗਾ, ਸਾੜ ਦੇਵਾਂਗਾ ਸਾਰਿਆਂ ਨੂੰ, ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ, ਸਾਡੀ ਪੂਜਾ ਨਹੀਂ ਕੀਤੀ। ਲੋਕ ਡਰ ਗਏ, ਕੰਬ ਗਏ, ਸੁੰਗੜ ਗਏ, ਬਹੁਤਾ ਘਬਰਾਉਣ ਲੱਗੇ, ਮਹਾਰਾਜ ਮਾਰ ਦੇਣਗੇ ਸਿੱਧ, ਕਿਰਪਾ ਕਰਕੇ ਬਚਾਓ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਭਾਈ ਬਾਲਾ ਸਾਹਿਬ ਜੀ ਦੇ ਤਾਂ ਬਚਨ ਕੀਤਾ, ਬਾਲਾ ਜੀ ਆਹ ਸੋਟੀ ਫੜੋ, ਆ ਲੱਖਾਂ ਦੀ ਗਿਣਤੀ ਵਿੱਚ ਜਿੰਨੀਆਂ ਸੰਗਤਾਂ ਇਕੱਠੀਆਂ ਹੋਈਆਂ ਨੇ ਨਾ, ਇਹਨਾਂ ਦੇ ਚਾਰ ਚੁਫੇਰੇ ਲੀਕ ਖਿੱਚ ਦਿਓ। ਭਾਈ ਬਾਲਾ ਜੀ ਨੇ ਬਚਨ ਮੰਨਿਆ, ਸਾਰੀਆਂ ਸੰਗਤਾਂ ਦੇ ਦੁਆਲੇ ਵੱਡਾ ਸਾਰਾ ਗੋਲਕ ਧਾਰਾ ਵਾਹ ਦਿੱਤਾ, ਸਾਰੀਆਂ ਸੰਗਤਾਂ ਹੁਣ ਗੋਲਕ ਧਾਰੇ ਦੇ ਲੀਕ ਦੇ ਅੰਦਰ ਨੇ। ਅਤੇ ਸਿੱਧ ਬੜੀ ਅੱਗ ਕੱਢਦੇ ਨੇ ਮੂੰਹ ਦੇ ਵਿੱਚੋਂ, ਕੋਈ ਸ਼ੇਰ ਬਣ ਗਿਆ, ਕੋਈ ਬਘਿਆੜ ਬਣ ਗਿਆ, ਕੋਈ ਰਿਸ਼ ਬਣ ਗਿਆ, ਕੋਈ ਅਜਗਰ ਬਣ ਗਿਆ, ਅਸਰਾਲ ਬਣ ਗਿਆ, ਜ਼ੋਰ ਬੜਾ ਲਾਉਂਦੇ ਨੇ ਪਰ ਲੀਕ ਤੋਂ ਅੰਦਰ ਉਸ ਗੋਲਕ ਧਾਰੇ ਦੇ ਅੰਦਰ ਨਹੀਂ ਆਇਆ ਜਾਂਦਾ, ਗਲਿਆਰੇ ਦੇ ਅੰਦਰ ਨਹੀਂ ਆਇਆ ਜਾਂਦਾ। ਹੁਣ ਨਾ ਅੰਦਰ ਹਨੇਰੀ ਆਵੇ, ਨਾ ਮੀਂਹ ਦਾ, ਨਾ ਅੱਗ ਦਾ ਮੀਂਹ ਇਸ ਗਲਿਆਰੇ ਦੇ ਗੋਲਕ ਧਾਰੇ ਦੇ ਅੰਦਰ ਵਰੇ। ਸਿੱਧ ਬੜੇ ਹੈਰਾਨ, ਇੰਨਾ ਬਲ ਲਾਉਂਦੇ ਆ, ਸ਼ਕਤੀਆਂ ਚੱਲਦੀਆਂ ਕਿਉਂ ਨਹੀਂ? ਮਹਾਰਾਜ ਜੀ ਨੇ ਦੇਖਿਆ ਹਟ ਜਾਣਗੇ ਘੜੀ ਪਲ ਸ਼ਕਤੀਆਂ ਦਿਖਾ ਕੇ, ਪਰ ਹਟਦੇ ਹੀ ਨਹੀਂ, ਹਟਦੇ ਹੀ ਨਹੀਂ। ਬਹੁਤੇ ਹੰਕਾਰੀ ਆਪਣਾ ਪ੍ਰਬਲ ਜ਼ੋਰ ਵਿਖਾਉਣ ਵਾਸਤੇ ਸ਼ਕਤੀਆਂ ਵਿਖਾਈ ਜਾਂਦੇ ਨੇ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਨਜ਼ਰ ਮਾਰੀਏ ਸਾਰਿਆਂ ਦੇ ਵੱਲ, ਅਤੇ ਸਾਰਿਆਂ ਦੀਆਂ ਸ਼ਕਤੀਆਂ ਖੋਹ ਲਈਆਂ, ਖਿੱਚ ਲਈਆਂ। ਸਾਧ ਸੰਗਤ ਜੀ ਸਾਰੇ ਨਿੰਮੋ ਝੂਣੇ ਜਿਹੇ ਹੋ ਕੇ ਬੈਠ ਗਏ। ਇੰਨੇ ਸਮੇਂ ਨੂੰ ਇੱਕ ਸਿੱਖ ਆਇਆ, 8 ਕੁ ਸਾਲਾਂ ਦਾ ਬਾਲਕ ਤੇ ਇਸਦੇ ਕੋਲ ਹੈ, ਆ ਕੇ ਬੇਨਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਬਾਲਕ ਮੈਂ ਆਪ ਜੀ ਦੇ ਚਰਨਾਂ ਦੀ ਭੇਟਾ ਕਰਦਾ ਹੈ। ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਸਾਨੂੰ ਕਿਉਂ ਭੇਟਾ ਕਰਦਾ? ਕਹਿਣ ਲੱਗਾ, ਮਹਾਰਾਜ ਮੇਰੇ ਘਰ ਦੇ ਵਿੱਚ ਸੰਤਾਨ ਨਹੀਂ ਸੀ ਅਤੇ ਸੰਗਤਾਂ ਦੇ ਪਾਸੋਂ ਅਰਦਾਸ ਕਰਾਈ ਸੀ, ਮਹਾਰਾਜ ਸੰਤਾਨ ਬਖਸ਼ੋ, ਜਿਹੜੀ ਸੰਤਾਨ ਬਖਸ਼ੋਗੇ, ਪੁੱਤਰ ਬਖਸ਼ੋਗੇ, ਤੁਹਾਡੇ ਹੀ ਚਰਨਾਂ 'ਚ ਭੇਟਾ ਕਰ ਦਿਆਂਗੇ। ਸੰਗਤ ਦੀ ਅਰਦਾਸ ਸੁਣੀ ਗਈ, ਘਰ ਦੇ ਵਿੱਚ ਸੰਤਾਨ ਨੇ ਇਸ ਪੁੱਤਰ ਰੂਪ ਵਿੱਚ ਜਨਮ ਲਿਆ। ਮਹਾਰਾਜ ਸੰਗਤ ਨੇ ਅਰਦਾਸ ਕੀਤੀ ਸੀ ਤਾਂ ਕਰਕੇ ਨਾਮ ਵੀ ਸੰਗਤੀਆ ਹੀ ਰੱਖ ਦਿੱਤਾ। ਹੁਣ 8 ਕੁ ਸਾਲਾਂ ਦਾ ਹੋ ਗਿਆ, ਸੁਰ ਤਾਂ ਸੰਭਾਲ ਲਈਏ, ਮਹਾਰਾਜ ਆਪਣੀ ਕਿਰਿਆ ਆਪ ਸਾਂਭ ਲੈਂਦਾ ਹੈ, ਇਸ ਕਰਕੇ ਹੁਣ ਤੁਹਾਡੇ ਹਵਾਲੇ ਤੁਹਾਡੀ ਭੇਟਾ ਕਰ ਦਿੱਤਾ, ਤੁਹਾਡੇ ਚਰਨਾਂ 'ਚ ਅਰਪਣ ਕਰ ਦਿੱਤਾ। ਅਤੇ ਇਸ ਵੇਲੇ ਭਾਈ ਸੰਗਤੀਆ ਜੀ ਨੇ ਪੁੱਛਿਆ, ਮਹਾਰਾਜ ਮੇਰੇ ਤਾਂ ਹੀ ਕੋਈ ਸੇਵਾ ਬਖਸ਼ੋ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਇਹ ਜਿਹੜੀਆਂ ਸੁੱਕੀਆਂ ਲੱਕੜਾਂ ਪਈਆਂ ਨੇ ਨਾ, ਆਹ ਜਿਹੜੇ ਸਿੱਧਾਂ ਨੇ ਦਰਖਤ ਤੋੜ ਤੋੜ ਕੇ ਸੁੱਟ ਦਿੱਤੇ, ਇਹਨਾਂ ਸੁੱਕੀਆਂ ਲੱਕੜਾਂ ਨੂੰ ਇਕੱਠੀਆਂ ਕਰਕੇ ਢੇਰ ਲਾ ਦੇ, ਇੱਕ ਚਿਖਾ ਬਣਾ ਦੇ। ਭਾਈ ਸੰਗਤੀਆਂ ਜੀ ਨੇ ਇਵੇਂ ਕੀਤਾ, ਢੇਰ ਲਾ ਦਿੱਤਾ ਲੱਕੜਾਂ ਦਾ, ਬਚਨ ਕੀਤਾ ਅੱਗ ਲਾ ਦੇ ਇਹਨਾਂ ਨੂੰ। ਜਦੋਂ ਅੱਗ ਲਾ ਦਿੱਤੀ ਨਾ, ਅਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਸੰਗਤੀਆ ਅੱਗ ਦੇ ਵਿੱਚ ਛਾਲ ਮਾਰ ਅਤੇ ਸੜ ਕੇ ਮਰ ਜਾ। ਜਦੋਂ ਇਹ ਬਚਨ ਕੀਤਾ, ਬਚਨ 'ਤੇ ਪਰਖਦਾ ਸੀ, ਪਰ ਭਾਈ ਸੰਗਤੀਆ ਜੀ ਦਾ ਮਨ ਡੋਲਿਆ ਨਹੀਂ, ਮਨ ਦੇ ਵਿੱਚ ਭਾਵਨਾ, ਸਤਿਗੁਰੂ ਜੀ ਮਾਰਦੇ ਨਹੀਂ, ਸਤਿਗੁਰੂ ਜੀ 'ਤੇ ਸਦ ਜੀਵਨ ਦਿੰਦੇ ਨੇ। ਬਚਨ ਸੁਣਦਿਆਂ ਸਾਰ, ਬਚਨ ਸੁਣਦਿਆਂ ਸਾਰ ਭਾਈ ਸੰਗਤੀਆ ਜੀ ਨੇ ਅੱਗ ਦੇ ਵਿੱਚ ਛਾਲ ਮਾਰ ਦਿੱਤੀ। ਅਤੇ ਸਾਧ ਸੰਗਤ ਜੀ ਜਦੋਂ ਛਾਲ ਮਾਰ ਦਿੱਤੀ, ਹੁਣ ਸਿੱਧਾਂ ਨੂੰ ਮੌਕਾ ਮਿਲ ਗਿਆ, ਜੋਗੀਆਂ ਨੂੰ ਮੌਕਾ ਮਿਲ ਗਿਆ। ਸੰਗਤਾਂ ਨੂੰ ਕਹਿਣ ਲੱਗੇ, ਦੇਖੋ ਐਸੇ ਕਠੋਰ ਹਿਰਦੇ ਵਾਲੇ ਤੁਹਾਡੇ ਸਤਿਗੁਰੂ ਜੀ, ਸਾਡੇ ਕੋਲ ਕੋਈ ਔਂਤਰੀ ਬੀਬੀ ਆ ਜਾਵੇ, ਕੋਈ ਨਪੁੱਤੀ ਆ ਜਾਵੇ, ਨਿਰਸੰਤਾਨ ਆ ਜਾਵੇ, ਅਸੀਂ ਧਾਗਾ ਦਿੰਦੇ ਹਾਂ, ਤਾਵੀਜ਼ ਦਿੰਦੇ ਹਾਂ, ਅਸੀਂ ਜੰਤਰ ਮੰਤਰ ਤੰਤਰ ਕਰਕੇ ਦਿੰਦੇ ਹਾਂ, ਅਸੀਂ ਨਪੁੱਤਿਆਂ ਨੂੰ ਪੁੱਤ ਦੇ ਦਿੰਦੇ ਹਾਂ। ਤੁਹਾਡੇ ਗੁਰੂ ਨਾਨਕ ਦੇਵ ਸਾਹਿਬ ਜੀ ਐਸੇ ਨੇ ਜਿਹੜੇ ਮਾਵਾਂ ਦੇ ਪੁੱਤ ਸਾੜ ਕੇ ਮਾਰ ਦਿੰਦੇ ਨੇ। ਜਦੋਂ ਅੱਜ ਮਾਂ ਦੇ ਪਾਸ ਸ਼ਾਮ ਨੂੰ ਸੁਨੇਹਾ ਪੁੱਜੇਗਾ, ਗੁਰੂ ਨਾਨਕ ਦੇਵ ਸਾਹਿਬ

ਜੀ ਨੇ ਬਚਨ ਕਰਕੇ ਤੇਰੇ ਪੁੱਤ ਨੂੰ ਸਾੜ ਕੇ ਮਾਰ ਦਿੱਤਾ ਕਿ ਉਹ ਮਾਂ ਜਿਉਂਦੀ ਰਹਿ ਜਾਵੇਗੀ? ਉਸ ਮਾਂ ਦਾ ਕਾਹਦਾ ਜਿਉਣਾ ਹੋਵੇਗਾ ਜਿਸ ਦਾ ਪੁੱਤ ਚਿਖਾ ਵਿੱਚ ਸੜ ਕੇ ਮਰ ਗਿਆ ਹੋਵੇ? ਸਾਧ ਸੰਗਤ ਜੀ, ਡੇਢ ਪਹਿਰ ਤੱਕ ਚਿਖਾ ਬਲਦੀ ਰਹੀ, ਸਾਢੇ ਚਾਰ ਘੰਟਿਆਂ ਤੱਕ ਚਿਖਾ ਬਲਦੀ ਰਹੀ, ਤੇ ਸਾਢੇ ਚਾਰ ਘੰਟਿਆਂ ਤੱਕ ਇਹ ਸਿੱਧ ਪੀਰ ਤੇ ਜੋਗੀ ਸਤਿਗੁਰੂ ਜੀ ਦੀ ਸਤਿਗੁਰੂ ਸਾਹਿਬ ਜੀ ਦੀ ਨਿੰਦਿਆ ਕਰਦੇ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਪਰਵਾਹ ਨਾਮ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ, ਨਾਮ ਦੇ ਨਾਲ ਜੋੜ ਰਹੇ ਨੇ, ਇਹ ਇੱਧਰ ਨਿੰਦਿਆ ਕਰਦੇ ਨੇ। ਪਰ ਆਖਿਰ ਕਿੰਨਾ ਚਿਰ ਬੋਲਦੇ? ਜਿੰਨਾ ਬੋਲ ਸਕਦੇ ਸਨ ਬੋਲ ਗਏ, ਬੋਲ ਬੋਲ ਕੇ ਥੱਕ ਗਏ, ਜਦੋਂ ਚੁੱਪ ਕਰ ਗਏ ਨਾ, ਹੁਣ ਵੇਖਿਆ ਸਤਿਗੁਰੂ ਜੀ ਨੇ ਹੁਣ ਨਹੀਂ ਬੋਲਦੇ, ਚੁੱਪ ਕਰ ਗਏ। ਜਿੰਨੀ ਨਿੰਦਿਆ ਕਰ ਸਕਦੇ ਸਨ ਕਰ ਲਈ, ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਸੰਗਤੀਆ, ਹੁਣ ਬਲਦੀ ਹੋਈ ਚਿਖਾ ਦੇ ਵਿੱਚੋਂ ਬਾਹਰ ਆ ਜਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਸੁਣਦਿਆਂ ਸਾਰ ਭਾਈ ਸੰਗਤੀਆਂ ਜੀ, 8 ਸਾਲਾਂ ਦੇ ਬਾਲਕ ਬਲਦੀ ਹੋਈ ਚਿਖਾ ਚੋਂ, ਮੱਚਦੀ ਹੋਈ ਅੱਗ ਚੋਂ ਇਵੇਂ ਤੁਰ ਕੇ ਬਾਹਰ ਆ ਗਏ ਜਿਵੇਂ ਕੋਈ ਇਨਸਾਨ ਕਮਰੇ ਚੋਂ ਨਿਕਲ ਕੇ ਬਾਹਰ ਆ ਜਾਂਦਾ ਹੈ। ਸਰੀਰ ਦਾ ਰੂਮ ਤੱਕ ਨਾ ਸੜਿਆ, ਵਸਤਰਾਂ ਦਾ ਤੰਦ ਤੱਕ ਨਾ ਸੜਿਆ, ਸਾਰੇ ਸਿੱਧ ਹੈਰਾਨ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਐਸੇ ਸਮਰੱਥਾਵਾਨ ਨੇ ਜਿਹੜੇ ਬਲਦੀ ਹੋਈ ਅੱਗ ਚੋਂ ਵੀ ਰੱਖ ਲੈਂਦੇ ਨੇ। ਤੇ ਆਮ ਕਰਕੇ ਕਹਾਵਤ ਵੀ ਪ੍ਰਸਿੱਧ ਹੈ ਕਿ ਜਿਸ ਨੂੰ ਬਚਾਉਣਾ ਹੋਵੇ ਨਾ, ਪਰਮੇਸ਼ਰ ਜੀ ਬਲਦੀ ਅੱਗ ਚੋਂ ਰੱਖ ਲੈਂਦੇ ਨੇ। ਭਾਈ ਸੰਗਤਗਾ ਜੀ ਚੱਲ ਕੇ ਬਾਹਰ ਆ ਗਏ, ਸਤਿਗੁਰੂ ਜੀ ਦਾ ਜਸ ਹੋਣ ਲੱਗਾ, ਵਡਿਆਈ ਹੋਣ ਲੱਗੀ, ਤੇ ਸਾਧ ਸੰਗਤ ਜੀ ਸਿੱਧਾ ਦੇ ਪਾਸੋਂ ਚਰਿਆ ਨਾ ਗਿਆ। ਇੱਧਰ ਹਨੇਰੀ ਆਉਣ ਦੇ ਨਾਲ ਦਰਖਤਾਂ ਦੇ ਉੱਪਰ ਜਿਹੜੇ ਪੰਛੀ ਮਰੇ ਸਨ ਬੈਠੇ ਸਨ ਉਹ ਮਰ ਗਏ। ਟਾਣੇ ਟੁੱਟਣ ਦੇ ਨਾਲ ਪੰਛੀਆਂ ਦੇ ਪਾਸੋਂ ਤੇਜ਼ ਹਨੇਰੀ ਵਿੱਚ ਉੱਡਿਆ ਨਾ ਗਿਆ, ਤੂਫਾਨ ਵਿੱਚ ਘਿਰ ਗਏ ਤੇ ਮਰ ਗਏ। ਤੇ ਜਿਹੜਾ ਅਚਲ ਸਾਹਿਬ ਸ਼ਿਵ ਜੀ ਦੇ ਮੰਦਿਰ ਦੇ ਚਾਰ ਚਫੇਰੇ ਸਰੋਵਰ ਹੈ ਨਾ, ਉਸ ਸਰੋਵਰ ਦੇ ਵਿੱਚ ਮਰੇ ਹੋਏ ਪੰਛੀ ਹੀ ਪੰਛੀ ਤੈਰਨ ਲੱਗੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿੱਖ ਭਾਈ ਅਜਿੱਤਾ ਰੰਧਾਵਾ ਜੀ ਸਰਬ ਕਲਾ ਸੋਈ ਪਰਵੀਨ, ਸਰਬ ਕਲਾ ਸੰਪੰਨ ਨੇ, ਉਸ ਵੇਲੇ ਆਪਣੇ ਉੱਪਰੋਂ ਚਾਦਰਾ ਜਿਸ ਦੀ ਬੁੱਕਣ ਮਾਰੀ ਸੀ ਚਾਦਰਾ ਲਾਇਆ, ਸਰੋਵਰ ਦੇ ਉੱਪਰ ਚਾਦਰੇ ਨੂੰ ਵਿਛਾ ਦਿੱਤਾ ਤੇ ਉਹ ਚਾਦਰਾ ਇਵੇਂ ਤੈਰਨ ਲੱਗਾ ਜਿਵੇਂ ਬੇੜੀ ਜਲ ਵਿੱਚ ਤੈਰਦੀ ਏ। ਭਾਈ ਅਜਿੱਤਾ ਰੰਧਾਵਾ ਜੀ ਉਸ ਚਾਦਰ ਦੇ ਉੱਪਰ ਬੈਠ ਕੇ ਚੌਂਕੜਾ ਮਾਰ ਕੇ ਮਰੇ ਹੋਏ ਪੰਛੀਆਂ ਨੂੰ ਫੜ ਫੜ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਨਾਮ ਲੈ ਕੇ ਉੱਪਰ ਨੂੰ ਸੁੱਟਦੇ ਨੇ, ਤੇ ਮਰੇ ਪੰਛੀ ਨੂੰ ਜਦੋਂ ਉੱਪਰ ਨੂੰ ਸੁੱਟਦੇ ਨੇ ਪੰਛੀ ਜਿਉਂਦੇ ਹੋ ਕੇ ਉੱਡਦੇ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤੇ ਅੰਦਰ ਸਮਰੱਥਾ ਹੈ, ਮ੍ਰਿਤਕ ਕਉ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਧ ਭਏ ਸਰੋਤੇ ਹਰ ਨਾਮਾ ਮੁਖ ਗਾਇਆ। ਸਤਿਗੁਰੂ ਜੀ ਦੇ ਅੰਦਰ ਕਰਾਮਾਤ ਹੈ, ਸਤਿਗੁਰ ਮੇਰਾ ਸਰਵ ਪ੍ਰਤ ਪਾਲਾ, ਸਤਿਗੁਰ ਮੇਰਾ ਮਾਰ ਜੀ ਵਾਲਾ, ਪਰ ਜਿਨ੍ਹਾਂ ਨੇ ਪੂਰਾ ਗੁਰ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਪੂਰੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਕੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ ਨਾ, ਉਹ ਵੀ ਪੂਰੇ ਹੀ ਹੋ ਜਾਂਦੇ ਨੇ, ਉਹ ਵੀ ਸਰਬ ਕਲਾ ਸੰਪੰਨ ਹੀ ਹੋ ਜਾਂਦੇ ਨੇ। ਭਾਈ ਅਜਿੱਤਾ ਰੰਧਾਵਾ ਜੀ ਐਸੀਆਂ ਸ਼ਕਤੀਆਂ ਵਾਲੇ ਨੇ, ਗੁਰੂ ਸਾਹਿਬ ਜੀ ਦਾ ਨਾਮ ਲੈ ਕਰਕੇ ਮਰੇ ਹੋਏ ਪੰਛੀਆਂ ਨੂੰ ਉੱਪਰ ਸੁੱਟੀ ਜਾਂਦੇ ਨੇ। ਦੇਖਦਿਆਂ ਦੇਖਦਿਆਂ ਇੱਕ ਨੂੰ ਜਿਉਂਦਾ ਕੀਤਾ, 10 ਨੂੰ ਜਿਉਂਦਾ ਕੀਤਾ, 20 ਜਿਉਂਦੇ ਕਰ ਦਿੱਤੇ, 50 ਜਿਉਂਦੇ ਕਰ ਦਿੱਤੇ, 100 ਜਿਉਂਦੇ ਕਰ ਦਿੱਤੇ, ਕਈ ਸੈਂਕੜੇ ਹਜ਼ਾਰਾਂ ਜਿਉਂਦੇ ਕਰ ਦਿੱਤੇ। ਸਾਰੇ ਸਿੱਧ ਨਿੰਮੋ ਝੂਣੇ ਹੋਏ ਨੀਵੀਆਂ ਪਾ ਕੇ ਬੈਠੇ ਨੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਅਗਲਾ ਬਚਨ ਕੀਤਾ, ਕਹਿੰਦੇ ਭਾਈ ਇਹ ਕੌਣ ਹੈ ਜਿਹੜਾ ਹੁਣ ਵੀ ਸ਼ਕਤੀਆਂ ਦਿਖਾ ਰਿਹਾ? ਅਤੇ ਸਿੱਧਾ ਨੇ ਨੀਵੀਂ ਜੀ ਪਾ ਕੇ ਨਿੰਮੋ ਝੂਣੇ ਜੇ ਹੋ ਕੇ ਸਾਧ ਸੰਗਤ ਜੀ ਬੇਦਿਲ ਜੇ ਹੋ ਕਰਕੇ ਟੁੱਟੇ ਜੇ ਮਨ ਦੇ ਨਾਲ ਬੋਲ ਕੇ ਜਵਾਬ ਦਿੱਤਾ, ਕਹਿਣ ਲੱਗੇ ਮਹਾਰਾਜ ਸਾਡੇ ਵਿੱਚ ਤਾਂ ਸ਼ਕਤੀ ਰਹੀ ਕੋਈ ਨਹੀਂ, ਸਾਡੀਆਂ ਸਾਰੀਆਂ ਸ਼ਕਤੀਆਂ ਤਾਂ ਤੁਸਾਂ ਨੇ ਖਿੱਚ ਲਈਆਂ, ਤੁਹਾਡਾ ਸਿੱਖ ਅਜਿੱਤਾ ਰੰਧਾਵਾ ਹੀ ਹੈ ਜਿਹੜਾ ਮਰਿਆਂ ਪੰਛੀਆਂ ਨੂੰ ਜਿਉਂਦਿਆਂ ਕਰੀ ਜਾਂਦਾ ਹੈ। ਸਰਬ ਕਲਾ ਸੋਈ ਪਰਵੀਨ, ਭਾਈ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਸਰਬ ਕਲਾ ਸੰਪੰਨ ਤੇ ਉਹ ਪਰਵੀਨ ਹੋ ਜਾਂਦੇ ਨੇ। ਪਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਿਹੜਾ ਸਿਧਾਂਤ ਹੈ ਨਾ, ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕੋ ਬਨ ਆਤ, ਭਾਈ ਤਿਸ ਹੀ ਕੋ ਬਨ ਆਤ, ਉਸੇ ਨੂੰ ਇਹ ਵਡਿਆਈ ਬਣ ਆਉਂਦੀ ਏ ਜਿਹੜਾ ਅਜਰ ਨੂੰ ਜਰ ਲੈਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਸੀ ਤੇ ਅਜਰ ਸ਼ਕਤੀਆਂ ਨੂੰ ਜਰਨੇ ਦਾ ਉਪਦੇਸ਼ ਦਿੱਤਾ ਹੈ, ਪਰ ਇਹ ਤਾਂ ਸ਼ਕਤੀਆਂ ਦਿਖਾ ਰਹੇ ਨੇ, ਪਹਿਲਾਂ ਸਿੱਧ ਦਿਖਾ ਰਹੇ ਸੀ ਹੁਣ ਸਿੱਖ ਦਿਖਾਉਣ ਲੱਗ ਗਿਆ। ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਬੁਲਾਓ ਭਾਈ ਅਜਿੱਤਾ ਜੀ ਨੂੰ। ਭਾਈ ਅਜਿੱਤਾ ਜੀ ਨੂੰ ਬੁਲਾਇਆ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਜ਼ਰ ਪਾਈ ਹੈ ਤੇ ਨੇਤਰਾਂ ਦੇ ਨਾਲ ਸਾਰੀ ਸ਼ਕਤੀ ਖਿੱਚ ਲਈ, ਹੁਣ ਸਾਰੇ ਖਾਲੀ ਹੋ ਕੇ ਬੈਠ ਗਏ। ਹੁਣ ਸਿੱਧਾ ਨੇ ਵਿਚਾਰਿਆ, ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਸ਼ਕਤੀਆਂ ਦੇ ਨਾਲ ਤੇ ਨਹੀਂ ਜਿੱਤਿਆ ਜਾ ਸਕਦਾ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਚਰਚਾ ਕਰੀਏ, ਚਰਚਾ ਕਰਕੇ ਗਿਆਨ ਦੇ ਨਾਲ ਜਿੱਤ ਲਈਏ। ਸਾਧ ਸੰਗਤ ਜੀ ਫਿਰ ਵੱਡੀ ਭਾਰੀ ਚਰਚਾ ਕੀਤੀ, ਯੋਗ ਮਤ ਦੇ ਬੜੇ ਬੜੇ ਡੂੰਘੇ
ਸਵਾਲ ਕੀਤੇ, ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਰੀਰ ਕੀ ਹੈ, ਕਿੰਨਾ ਤੱਤਾਂ ਤੋਂ ਬਣਿਆ ਜੀ, ਪੰਜ ਤੱਤਾਂ ਤੋਂ ਬਣਿਆ, ਇਹਨਾਂ ਦੀਆਂ ਪ੍ਰਕਿਰਤੀਆਂ ਕੀ ਨੇ ਜੀ।

ਆਤਮਾ ਤੱਕ ਦੇ ਸਵਾਲ ਪੁੱਛੇ ਤੇ ਸਤਿਗੁਰੂ ਜੀ ਨੇ ਸਾਰੇ ਦੱਸੇ। ਇਸੇ ਪ੍ਰਕਾਰ ਧੋਤੀ ਨੇਤੀ ਨਿਓਲੀ ਕਰਮ ਪੁੱਛੇ, ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੂਰਕ ਕੁੰਭ ਨਾੜੀ ਬਾਰੇ ਪੁੱਛਿਆ, ਜੋ ਜੋ ਸਵਾਲ ਪੁੱਛ ਸਕਦੇ ਸਨ ਸਤਿਗੁਰੂ ਸਾਹਿਬ ਜੀ ਨੇ ਸਾਰਿਆਂ ਦੇ ਜਵਾਬ ਦੇ ਕਰਕੇ ਨਿਰ ਉੱਤਰ ਕਰ ਦਿੱਤਾ। ਤੇ ਇਸ ਵੇਲੇ ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਜਿਸ ਵੇਲੇ ਸ਼ਬਦ ਜਿੱਤੀ ਸਿੱਧ ਮੰਡਲੀ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੁਰ ਸ਼ਬਦ ਉਪਦੇਸ਼ ਦੁਆਰਾ ਸਿੱਧਾਂ ਦੀ ਮੰਡਲੀ ਨੂੰ ਜਿੱਤ ਲਿਆ ਨਾ, ਤੇ ਗੁਰੂ ਨਾਨਕ ਦੇਵ ਸਾਹਿਬ ਦੀ ਜੇ ਚਰਨੀ ਢਹਿ ਕਰਕੇ ਪੈ ਗਏ, ਮਹਾਰਾਜ ਆਪ ਜੀ ਦੀ ਵੱਡੀ ਕਮਾਈ ਹੈ, ਆਪ ਜੀ ਪਰਮੇਸ਼ਰ ਹੋ। ਤੇ ਇਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ ਤੇ ਭਾਈ ਸੰਗਤਿਆ ਜੀ ਨੂੰ ਬਚਨ ਕਰਦੇ ਨੇ, ਸੰਗਤਿਆ ਤੂੰ ਸਿਦਕ ਦਿਖਾਇਆ ਹੈ, ਗੁਰੂ ਕਾ ਬਚਨ ਮੰਨਿਆ, ਬਣਦੀ ਹੋਈ ਚਿਖਾ ਵਿੱਚ ਛਾਲ ਮਾਰੀਏ, ਡੇਢ ਪੈਰ ਤੱਕ ਚਿਖਾ ਵਿੱਚ ਚੌਂਕੜਾ ਮਾਰ ਕੇ ਬੈਠਾ ਰਿਹਾ, ਤੇਰੇ ਸਿਦਕ ਨੂੰ ਭਾਗ ਲੱਗੇ, ਤੇਰਾ ਰੋਮ ਤੱਕ ਨਾ ਸੜਿਆ, ਦੱਸ ਤੈਨੂੰ ਕੀ ਦਾਤ ਦੇ ਦਈਏ, ਜੋ ਮੂੰਹੋਂ ਮੰਗੇ ਉਹ ਹੀ ਦੇ ਦਈਏ। ਤੇ ਭਾਈ ਸੰਗਤਿਆ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਸ ਨੂੰ ਆਪ ਜੀ ਦਾ ਪਿਆਰ, ਆਪ ਜੀ ਦਾ ਦੁਲਾਰ, ਆਪ ਜੀ ਦੀ ਗੋਦ ਮਿਲ ਜਾਵੇ ਸੱਚੇ ਪਾਤਸ਼ਾਹ, ਕੋਈ ਹੋਰ ਪਦਾਰਥ ਚਾਹੀਦਾ ਹੀ ਨਹੀਂ। ਦੂਸਰੀ ਵਾਰ ਬਚਨ ਕੀਤਾ ਤਾਂ ਵੀ ਕੁਛ ਨਾ ਮੰਗਿਆ, ਤੀਸਰੀ ਵਾਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਸੰਗਤਿਆ ਕੁਛ ਤੇ ਮੰਗ ਲੈ, ਕੁਛ ਤੇ ਮੰਗ ਲੈ, ਸਾਡੀ ਖੁਸ਼ੀ ਵਾਸਤੇ ਹੀ ਮੰਗ ਲੈ। ਸਤਿਗੁਰੂ ਜੀ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ ਜਦੋਂ ਭਾਵਨਾ ਵਾਲਾ, ਪਿਆਰ ਵਾਲਾ ਸਿੱਖ ਆ ਕਰਕੇ ਭਾਵਨਾ ਦੇ ਨਾਲ ਕੁਛ ਮੰਗਦਾ ਹੈ। ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇਕਰ ਮੇਰੇ 'ਤੇ ਪ੍ਰਸੰਨ ਹੋ, ਮੇਰੇ 'ਤੇ ਤੁੱਠੇ ਹੋ ਨਾ, ਤੇ ਕਿਰਪਾ ਕਰੋ ਆਪ ਜੀ ਦੇ ਚਰਨਾਂ 'ਚੋਂ ਇਹ ਦਾਤ ਮੰਗਦਾ ਹੈ। ਮਹਾਰਾਜ ਇਹ ਸਾਰੀਆਂ ਸਿੱਧਾਂ ਦੀਆਂ ਅਤੇ ਭਾਈ ਅਜਿੱਤਾ ਜੀ ਦੀਆਂ ਸ਼ਕਤੀਆਂ ਵਾਪਸ ਕਰ ਦਿਓ। ਮਹਾਰਾਜ ਆਪ ਜੀ ਕਰਾਮਾਤਾ ਦੇ ਸਾਗਰ ਹੋ, ਅਤੇ ਸਾਰੀਆਂ ਸਿੱਧਾਂ ਦੀਆਂ ਜਿਹੜੀਆਂ ਸ਼ਕਤੀਆਂ ਇੱਕ ਬੂੰਦ ਵਰਗੀਆਂ ਨੇ, ਸਾਗਰ ਵਿੱਚ ਬੂੰਦ ਹੋਰ ਪੈ ਜਾਵੇ ਅਤੇ ਸਾਗਰ ਨੇ ਵਧਣਾ ਕੋਈ ਨਹੀਂ, ਅਤੇ ਸਾਗਰ ਦੇ ਵਿੱਚੋਂ ਬੂੰਦ ਨੂੰ ਕੱਢ ਲਈਏ ਅਤੇ ਸਾਗਰ ਨੇ ਘਟਣਾ ਕੋਈ ਨਹੀਂ। ਮਹਾਰਾਜ ਤੁਹਾਡਾ ਤਾਂ ਨਾ ਕੁਛ ਵਧਣਾ ਅਤੇ ਨਾ ਘਟਣਾ, ਪਰ ਇਹਨਾਂ ਦੀ ਰੋਜ਼ੀ ਰੋਟੀ ਬੰਦ ਹੋ ਜਾਣੀ ਜੇ। ਆਹ ਜਿਹੜੇ ਮੂੰਹ ਲਮਕਾ ਕੇ ਬੈਠੇ ਨੇ, ਚਿਹਰੇ ਇਹਨਾਂ ਦੇ ਬੜੇ ਸੋ ਇਸ ਪ੍ਰਕਾਰ ਢਲੇ ਹੋਏ ਨੇ, ਬੜੇ ਨਿੰਮੋ ਝੂਣੇ ਹੋਏ ਹੋਏ ਨੇ, ਮੱਥੇ 'ਤੇ ਸ਼ਿਕਨ ਹੈ, ਅੱਖਾਂ ਵਿੱਚ ਨਮੋਸ਼ੀ ਹੈ, ਬੁੱਲਾਂ 'ਤੇ ਸਿਕਰੀ ਜੰਮ ਗਈ ਹੈ, ਨੀਵੀਆਂ ਪਾਈਆਂ ਨੇ, ਸਿਰ ਝੁਕੇ ਪਏ ਨੇ, ਮਹਾਰਾਜ ਇਹਨਾਂ 'ਤੇ ਪਰ ਉਪਕਾਰ ਕਰਕੇ ਇਹਨਾਂ ਨੂੰ ਸ਼ਕਤੀਆਂ ਦੇ ਦਿਓ। ਸਰਬ ਕਲਾ ਸੋਈ ਪਰਬੀਨ, ਬਾਲਕ ਦੀ ਅਵਸਥਾ ਕਿੰਨੀ ਹੈ ਜੀ, 8 ਸਾਲਾਂ ਦੀ, ਪਰ ਸਰਬ ਕਲਾ ਸੰਪੰਨ ਸਤਿਗੁਰੂ ਜੀ ਦੇ ਚਰਨੀ ਲੱਗ ਕੇ ਐਸੇ ਪ੍ਰਬੀਨ ਹੋਏ, ਆਪਣੇ ਵਾਸਤੇ ਤਾਂ ਕੁਛ ਨਹੀਂ ਮੰਗਿਆ ਪਰ ਸਾਰਿਆਂ ਦੀਆਂ ਝੋਲੀਆਂ ਭਰਵਾ ਦਿੱਤੀਆਂ। ਮਹਾਰਾਜ ਕਿਰਪਾਲਤਾ ਕਰਕੇ ਇਹਨਾਂ ਦੀਆਂ ਸ਼ਕਤੀਆਂ ਵਾਪਸ ਕਰ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ, ਇਹ ਸ਼ਕਤੀਆਂ ਦੇ ਅਧਿਕਾਰੀ ਤਾਂ ਨਹੀਂ ਸੀ। ਅਧਿਕਾਰੀ ਕਿਉਂ ਨਹੀਂ ਜੀ, ਪਰਮੇਸ਼ਰ ਜੀ ਦਾ ਨਾਮ ਨਹੀਂ ਜਪਦੇ ਅਤੇ ਸ਼ਕਤੀਆਂ ਵਿਖਾ ਕਰਕੇ ਲੋਕਾਂ ਨੂੰ ਭਰਮਾ ਕਰਕੇ ਆਪ ਰੱਬ ਬਣ ਕੇ ਦਿਖਾਉਂਦੇ ਨੇ, ਸਾਡੇ 'ਚ ਸ਼ਕਤੀਆਂ ਨੇ, ਅਸੀਂ ਰੱਬ ਹਾਂ। ਅਤੇ ਸਾਧ ਸੰਗਤ ਜੀ ਹੁਣ ਤਾਂ ਇਸ ਤੋਂ ਵੀ ਜ਼ਿਆਦਾ ਉਲਟੀ ਗੰਗਾ ਵਹਿ ਰਹੀ ਹੈ, ਜਿਨ੍ਹਾਂ ਵਿੱਚ ਨਾ ਕੋਈ ਸ਼ਕਤੀ, ਨਾ ਕਲਾ, ਨਾ ਕਰਾਮਾਤ, ਨਾ ਸਿੱਧੀ, ਨਾ ਰਿੱਧੀ, ਨਾ ਦਸਮਦਵਾਰ, ਕੁਝ ਵੀ ਨਹੀਂ। ਕੇਵਲ ਤਾਂ ਕੇਵਲ ਜਿਹੜਾ ਸਰਕਾਰੀ ਛਤਰੀ ਹੇਠਾਂ ਬਹਿ ਜਾਂਦਾ ਉਹੀ ਗੁਰੂ ਬਣ ਜਾਂਦਾ, ਉਹੀ ਕੰਨਾਂ 'ਚ ਮੰਤਰ ਦੇਣ ਲੱਗ ਜਾਂਦਾ, ਉਹੀ ਕਹਿੰਦਾ ਅਸੀਂ ਪੂਰੇ ਗੁਰੂ ਹਾਂ, ਮੇਰੇ ਕੋਲ ਹੀ ਆਓ, ਕਲਯੁੱਗ ਦਾ ਅਵਤਾਰ ਮੈਂ ਹੀ ਹਾਂ। ਹੁਣ ਤਾਂ ਬੇੜਾ ਹੋਰ ਵੀ ਇਹਨਾਂ ਪਖੰਡੀਆਂ ਦਾ ਗਰਕ ਗਿਆ ਹੈ, ਰਹੋ ਵਿਚਾਰ। ਅਤੇ ਇਸ ਵੇਲੇ ਬਚਨ ਕੀ, ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੇਨਤੀ ਕਰਕੇ ਕੀਤਾ ਨਾ, ਅਤੇ ਸਤਿਗੁਰੂ ਜੀ ਨੇ ਸਾਰਿਆਂ ਦੀਆਂ ਫਿਰ ਕਰਾਮਾਤਾਂ ਵਾਪਸ ਦੇ ਦਿੱਤੀਆਂ। ਅਤੇ ਸਾਧ ਸੰਗਤ ਜੀ ਇਸ ਪ੍ਰਕਾਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਭਨਾਂ ਨੂੰ ਉਪਦੇਸ਼ ਦਿੱਤਾ, ਭਾਈ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੁਨੀਆਂ ਦੇ ਉੱਪਰ ਪਰਉਪਕਾਰ ਕਰਨ ਵਾਸਤੇ ਸੇਵਾ ਵਜੋਂ ਵਰਤੋ, ਹੰਕਾਰ ਦੇ ਸਹਿਤ ਹੋ ਕਰਕੇ ਆਪਣੀ ਪੂਜਾ ਵਾਸਤੇ ਨਾ ਵਰਤੋ। ਅਤੇ ਨਾਮ ਬਾਣੀ ਦਾ ਉਪਦੇਸ਼ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭਨਾਂ ਦੇ ਹਿਰਦੇ ਦੇ ਅੰਦਰ ਸ਼ਾਂਤੀ ਅਤੇ ਠੰਡ ਵਰਤਾਈ ਸੀ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਅਤੇ ਸਾਧ ਸੰਗਤ ਜੀ ਜਿਹੜਾ ਭੰਗਰਨਾਥ ਸੀ ਨਾ, ਸ਼ਕਤੀਆਂ ਵਾਪਸ ਮਿਲਦਿਆਂ ਸਾਰ ਫਿਰ ਆਕਾਸ਼ ਵਿੱਚ ਉੱਡ ਗਿਆ, ਕਹਿਣ ਲੱਗਾ ਅਸੀਂ ਹਾਂ ਬ੍ਰਹਮਚਾਰੀ ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗ੍ਰਸਤੀ, ਮੈਂ ਬ੍ਰਹਮਚਾਰੀ ਹੋ ਕਰਕੇ ਗ੍ਰਸਤੀ ਦੇ ਚਰਨਾਂ 'ਤੇ ਝੁੱਕ ਜਾਵਾਂ, ਇਹ ਨਹੀਂ ਹੋ ਸਕਦਾ। ਸ਼ਕਤੀਆਂ ਪ੍ਰਾਪਤ ਕਰਕੇ ਹੰਕਾਰ ਦਾ ਬੋਲ ਕਹਿ ਕੇ ਫਿਰ ਆਕਾਸ਼ ਵਿੱਚ ਉੱਡ ਗਿਆ, ਜਾਣ ਲੱਗਾ ਪਹਾੜਾਂ ਵੱਲ ਨੂੰ, ਅਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਕਲਾ ਵਿੱਚੋਂ ਸੱਜੇ ਚਰਨ 'ਚੋਂ ਗੁਰੂ ਨਾਨਕ ਅਤੇ ਆਪਣੀ ਖੜਾ ਨੂੰ ਬਚਨ ਕੀਤਾ, ਹੇ ਖੜਾ ਇਹ ਬਹੁਤਾ ਹੰਕਾਰੀ ਹੋ ਕਰਕੇ ਚੱਲਿਆ ਭੰਗਰਨਾਥ, ਜਾ ਕੇ ਇਸ ਨੂੰ ਮੋੜ ਕੇ ਲੈ ਕੇ ਆ। ਬਚਨ ਸੁਣਦਿਆਂ ਸਾਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਿਹੜੀ ਖੜਾ ਆਕਾਸ਼ ਵਿੱਚ ਉੱਡੀ ਏ, ਭੰਗਰਨਾਥ ਦੇ ਸਿਰ ਦੇ ਵਿੱਚ ਜਾ ਕੇ ਵੱਜਣ ਲੱਗੀ ਏ। ਜਿੱਧਰ ਨੂੰ ਭੰਗਰਨਾਥ ਜਾਨ ਬਚਾਉਣ ਵਾਸਤੇ ਉੱਡ ਕੇ ਜਾਣ ਦਾ ਯਤਨ ਕਰਦਾ, ਇਹ ਖੜਾ ਜ਼ੋਰ ਜ਼ੋਰ ਦੇ ਨਾਲ ਸਿਰ ਦੇ ਵਿੱਚ ਵੱਜਦੀ ਏ। ਜਦੋਂ ਭੰਗਰਨਾਥ ਉੱਡਣ ਤੋਂ ਰੁਕ ਜਾਂਦਾ, ਫਿਰ ਖੜਾ ਵੀ ਰੁਕ ਜਾਂਦਾ।

ਦੀਏ, ਦੂਜੇ ਪਾਸੇ ਜਾਣ ਲੱਗਦਾ ਫਿਰ ਸਿਰ ਚ ਵੱਜ ਦੀਏ, ਤੀਜੇ ਪਾਸੇ ਜਾਣ ਲੱਗਦਾ ਫਿਰ ਸਿਰ ਚ ਵੱਜ ਦੀਏ, ਜਿੰਨੇ ਰਸਤੇ ਬਦਲ ਬਦਲ ਕੇ ਜਾਣ ਦਾ ਯਤਨ ਕੀਤਾ ਓਨੀ ਵਾਰ ਸਿਰ ਵਿੱਚ ਵੱਜ ਦੀਏ, ਜ਼ੋਰ ਜ਼ੋਰ ਨਾਲ ਸਿਰ ਵਿੱਚ ਵੱਜ ਦੀਏ, ਜਦੋਂ ਭੰਗਰ ਨਾਥ ਖਲੋ ਜਾਂਦਾ ਤੇ ਖੜਾਂ ਵੀ ਖਲੋ ਜਾਂਦੀ ਏ, ਹੁਣ ਵਸ ਨਹੀਂ ਚੱਲਦਾ, ਬਹੁਤ ਖੜਾਵਾਂ ਸਿਰ ਵਿੱਚ ਖਾ ਲਈਆਂ, ਆਖਿਰਕਾਰ ਇਸ ਨੂੰ ਹਾਰ ਮੰਨਣੀ ਪਈ ਤੇ ਉਤਰ ਕੇ ਆਕਾਸ਼ ਦੇ ਵਿੱਚੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਇਆ ਤੇ ਮੰਗਲ ਨਾਥ ਵਰਗੇ ਭਾਵਨਾ ਵਾਲਿਆਂ ਨੇ ਫਿਰ ਹੱਸ ਕੇ ਆਖਿਆ, ਭੰਗਰ ਨਾਥ ਜੁੱਤੀਆਂ ਖਾਧੇ ਤੋਂ ਬਿਨਾਂ ਤੇਰਾ ਮਨ ਭਰਦਾ ਨਹੀਂ ਸੀ, ਹੁਣ ਵੀ ਤੇ ਮੁੜ ਕੇ ਆਇਆ ਹੀ ਆ ਨਾ, ਜੇ ਪਹਿਲਾਂ ਹੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨੀ ਪੈ ਜਾਂਦਾ ਬਖਸ਼ਿੰਦ ਨੇ ਸਤਿਗੁਰੂ ਜੀ ਬਖਸ਼ ਲੈਂਦੇ, ਪਰ ਜੇ ਆ ਗਿਆ ਤੇ ਹੁਣ ਵੀ ਚਰਨੀ ਪੈ ਜਾ, ਹੁਣ ਵੀ ਬਖਸ਼ਿਆ ਜਾਵੇਗਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨੀ ਪਿਆ ਤੇ ਸਾਧ ਸੰਗਤ ਜੀ, ਇਸ ਪ੍ਰਕਾਰ ਭੰਗਰ ਨਾਥ ਵੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਿਰਪਾ ਕਰਕੇ ਬਖਸ਼ ਲਿਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਗਰੀਬ ਨਿਵਾਜ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਹਜ਼ੂਰ ਸਰਬ ਕਲਾ ਸੰਪੰਨ ਨੇ, ਸਰਬ ਕਲਾ ਸਮਰੱਥ ਨੇ। ਸਾਧ ਸੰਗਤ ਜੀ, ਦੁਨੀਆਂ ਦੇ ਉੱਪਰ ਮਹਾਂਪੁਰਸ਼ ਪਹਿਲਾਂ ਬੜੇ ਆਏ, ਧਰਮਾਤਮਾ ਬੜੇ ਆਏ, ਸਾਧੂ ਬੜੇ ਆਏ, ਸੰਤ ਬੜੇ ਆਏ, ਨਾਮ ਦੇ ਰਸੀਏ ਬੜੇ ਆਏ, ਸਾਧਕ ਬੜੇ ਆਏ, ਕਿੰਨੇ ਕੁ ਆਏ ਕੋਈ ਗਿਣਤੀ ਨਹੀਂ, ਅਸੰਖ ਜਾਪ ਅਸੰਖ ਭਾਉ ਅਸੰਖਾਂ ਹੀ ਆਏ ਨੇ, ਗਿਣਤੀ ਨਹੀਂ ਕੋਈ ਹੋ ਸਕਦੀ। ਆਦ ਅੰਤ ਤੋਂ ਕਿੰਨੇ ਇਸ ਜਗਤ ਦੇ ਅੰਦਰ ਸੰਸਾਰ ਦੇ ਅੰਦਰ ਪ੍ਰਗਟ ਹੋ ਕਰਕੇ ਆਏ ਨੇ, ਕਿੰਨੇ ਹੀ ਮਹਾਂਪੁਰਸ਼ਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਦੁਨੀਆਂ ਦੀ ਕਲਿਆਣ ਵਾਸਤੇ ਭੇਜਿਆ, ਅਵਤਾਰ ਭੇਜੇ ਨੇ, ਕਿਸੇ ਨੂੰ ਇੱਕ ਕਲਾ ਦੇ ਕੇ, ਕਿਸੇ ਨੂੰ ਦੋ ਕਲਾ ਦੇ ਕੇ, ਕਿਸੇ ਨੂੰ ਚਾਰ ਕਲਾ ਦੇ ਕੇ, ਕਿਸੇ ਨੂੰ ਅੱਠ ਕਲਾ ਦੇ ਕੇ, ਤੇ ਰਾਮਚੰਦਰ ਜੀ ਨੂੰ ਭੇਜਿਆ 16 ਕਲਾ ਦੇ ਕੇ, ਵਾਹਿਗੁਰੂ 14 ਕਲਾ ਦੇ ਕੇ। ਜਦੋਂ 14 ਕਲਾ ਦੇ ਨਾਲ ਵੀ ਨਹੀਂ ਸੀ ਸਰਦਾ, ਯੁੱਗ ਬਦਲ ਗਿਆ, ਪਾਪ ਹੋਰ ਵੱਧ ਗਏ, ਤੇ ਸ੍ਰੀ ਕ੍ਰਿਸ਼ਨ ਜੀ ਨੂੰ ਭੇਜ ਦਿੱਤਾ 16 ਕਲਾ ਦੇ ਕਰਕੇ। ਜਦੋਂ ਦੈਂਤਾ ਨੇ ਬਹੁਤੀ ਤਬਾਹੀ ਮਚਾਈ, ਬਹੁਤੇ ਜ਼ਿਆਦਾ ਪਾਪ ਕੀਤੇ, ਬੰਦਗੀ ਕਰਨ ਵਾਲਿਆਂ ਨੂੰ ਬਹੁਤੇ ਦੁੱਖ ਦਿੱਤੇ, ਫਿਰ ਪਰਮੇਸ਼ਰ ਜੀ ਨੇ ਆਪਣੀਆਂ ਉਗਰ ਸ਼ਕਤੀਆਂ ਵੀ ਪੈਦਾ ਕੀਤੀਆਂ, ਚੰਡੀ ਨੂੰ ਪੈਦਾ ਕੀਤਾ, ਕਾਲਕਾ ਨੂੰ ਪੈਦਾ ਕੀਤਾ, ਸਾਰੀਆਂ ਦੇਵੀਆਂ ਤੇ ਸਾਰੇ ਦੇਵਤੇ ਤੇ ਸਾਰੇ ਅਵਤਾਰ ਪਰਮੇਸ਼ਰ ਜੀ ਦੇ ਭੇਜ ਲਿਆਉਣ ਵਾਸਤੇ। ਤੈਥੋ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। ਇਸ ਪ੍ਰਕਾਰ ਦੇਵੀ ਦੇਵਤਿਆਂ ਤੇ ਅਵਤਾਰਾਂ ਨੇ ਸਾਰਿਆਂ ਨੇ ਸ਼ਕਤੀਆਂ ਵਾਹਿਗੁਰੂ ਜੀ ਦੇ ਪਾਸੋਂ ਲਈਆਂ ਨੇ, ਵਾਹਿਗੁਰੂ ਜੀ ਨੇ ਸ਼ਕਤੀਆਂ ਤੇ ਕਰਾਮਾਤਾਂ ਦੇ ਕਰਕੇ ਦੁਨੀਆਂ ਤੇ ਭੇਜਿਆ, ਜਾਓ ਜਾ ਕਰਕੇ ਦੁਨੀਆਂ ਦੀ ਕਲਿਆਣ ਕਰੋ। ਪਰ ਜਿਹੜੇ ਜਿਹੜੇ ਸਾਧ ਸੰਗਤ ਜੀ ਅਵਤਾਰ ਆਏ, ਕਰਾਮਾਤਾਂ ਵਾਲੇ ਆਏ, ਕਲਾ ਵਾਲੇ ਆਏ ਨਾ, ਕਲਾ ਹੋਣ ਕਰਕੇ, ਸ਼ਕਤੀਆਂ ਹੋਣੇ ਕਰਕੇ ਦੁਨੀਆਂ ਨੂੰ ਸ਼ਕਤੀਆਂ ਵਿਖਾਈਆਂ ਤੇ ਆਪ ਹੀ ਰੱਬ ਬਣ ਬੈਠੇ, ਆਪਣਾ ਹੀ ਨਾਮ ਜਪਾਇਆ। ਜਦੋਂ ਕਿਸੇ ਨੇ ਵੀ ਪਰਮੇਸ਼ਰ ਜੀ ਦਾ ਨਾਮ ਨਹੀਂ ਜਪਾਇਆ ਨਾ, ਜਿਸ ਵੇਲੇ ਤਿੰਨਾਂ ਦੇਵਤਿਆਂ ਨੇ ਵੀ ਆਪਣਾ ਹੀ ਨਾਮ ਜਪਾਇਆ ਤੇ ਖੁਦ ਨੂੰ ਹੀ ਭਗਵਾਨ ਸਦਵਾਇਆ, ਤੇ ਇਸ ਵੇਲੇ ਪਰਮੇਸ਼ਰ ਜੀ ਨੇ ਸਾਧ ਸੰਗਤ ਜੀ ਇਹ ਅਸ਼ਟ ਸਾਖੀ ਬਣਾਏ, ਉਹਨਾਂ ਵੀ ਆਪਣਾ ਨਾਮ ਜਪਾਇਆ, ਦੱਤਾਤਰੇ ਨੂੰ ਭੇਜਿਆ ਤੇ ਇਸਨੇ ਵੀ ਆਪਣਾ ਨਾਮ ਜਪਾਇਆ, ਇਸੇ ਪ੍ਰਕਾਰ ਮੁਹੰਮਦ ਸਾਹਿਬ ਨੂੰ ਭੇਜਿਆ, ਉਸਨੇ ਵੀ ਆਪਣਾ ਪੰਥ ਚਲਾ ਲਿਆ। ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣਾ ਰਾਹ ਚਲਾਇਓ, ਮਹਾਦੇਵ ਅਚੁੱਤ ਕਹਿਵਾਇਓ, ਬਿਸਨ ਆਪ ਹੀ ਕੋ ਠਹਿਰਾਇਓ, ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ। ਸਾਰਿਆਂ ਨੇ ਆਪਣੇ ਆਪ ਨੂੰ ਰੱਬ ਸਦਵਾਇਆ ਤੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਕਿਸੇ ਨੇ ਨਾ ਜਪਾਇਆ ਨਾ, ਫਿਰ ਸਰਬ ਕਲਾ ਸੰਪੰਨ ਪਰਮੇਸ਼ਰ ਜੀ ਆਪ ਆਏ ਨੇ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆਓ, ਤੇ ਗੁਰ ਪਰਮੇਸ਼ਰ ਜੀ ਨੇ ਕਿਰਪਾਲਤਾ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਕਰਾਈਏ, ਨਾਮ ਜਪਾਇਆ, ਸਰਬ ਸਾਂਝਾ ਉਪਦੇਸ਼ ਅੰਮ੍ਰਿਤ ਨਾਮ ਜਪਣੇ ਨੂੰ ਤਾਕੀਦ ਕਰਕੇ ਦੇਣਾ ਕੀਤਾ। ਭਾਈ ਅੰਮ੍ਰਿਤ ਨਾਮ ਨੂੰ ਜਪੋ, ਸਿਮਰਨ ਕਰਨਾ ਕਰੋ, ਸਾਰਿਆਂ ਦਾ ਭਲਾ ਹੋਵੇਗਾ। ਦੇਵੀਆਂ ਆਪ ਵੀ ਮੁਕਤ ਨਹੀਂ, ਦੇਵਤੇ ਆਪ ਵੀ ਮੁਕਤ ਨਹੀਂ, ਤੁਹਾਨੂੰ ਕਿਵੇਂ ਮੁਕਤ ਕਰਨਗੇ? ਪਰਮੇਸ਼ਰ ਜੀ ਮੁਕਤ ਨੇ ਤੇ ਤੁਹਾਨੂੰ ਮੁਕਤ ਕਰ ਦੇਣਗੇ, ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਮੁਕਤੀ ਦਾਤਾ ਹੈ। ਇਸ ਪ੍ਰਕਾਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਵਾ, ਗੁਰਮੁਖ ਕਲ ਵਿੱਚ ਪ੍ਰਗਟ ਹੋਵਾ, ਮੁਖੀ ਗੁਰੂ ਪ੍ਰਧਾਨ ਗੁਰੂ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਧੰਨ ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਰਬ ਕਲਾ ਸੰਪੰਨ ਨੇ। 16 ਕਲਾ ਤੱਕ ਤੇ ਅਵਤਾਰ ਭੇਜੇ ਨੇ, 16 ਕਲਾ ਸੰਪੂਰਨ ਫਲਿਆ, ਪਰ ਜਦੋਂ ਇੰਨੀਆਂ ਕਲਾ ਦੇ ਨਾਲ ਵੀ ਨਹੀਂ ਸੀ ਸਰਦਾ, ਅਨੰਤ ਕਲਾ ਹੋਏ ਠਾਕੁਰ ਚੜਿਆ, ਅਨੇਕ ਕਲਾ ਬੇਅੰਤ ਕਲਾ ਸਰਬ ਕਲਾ ਨੂੰ ਧਾਰਨ ਕਰਕੇ ਕਲਾ ਦਾ, ਸੋ ਅਨੰਤ ਕਹੀਏ ਅਨੰਤ, ਜਿਵੇਂ ਸਾਗਰ ਦੇ ਵਿੱਚ ਜਲ ਦੀਆਂ ਕਿੰਨੀਆਂ ਬੂੰਦਾਂ ਨੇ, ਕੋਈ ਬੂੰਦਾਂ ਦਾ ਅੰਤ ਨਹੀਂ ਪਾ ਸਕਦਾ ਨਾ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅੰਦਰ ਕਿੰਨੀਆਂ ਸ਼ਕਤੀਆਂ, ਕਿੰਨੀਆਂ ਕਰਾਮਾਤਾਂ ਨੇ, ਕੋਈ ਅੰਤ ਨਹੀਂ ਪਾ ਸਕਦਾ। ਸਰਬ ਕਲਾ ਸੋਈ ਪਰਬੀਨ, ਭਾਈ ਸਰਬ ਕਲਾ ਸੰਪੰਨ ਨੇ ਪੂਰੇ ਸਤਿਗੁਰ

0: ਗੁਰੂ ਜੀ ਉਹੀਓ ਪੁਰਖ ਪ੍ਰਵੀਨ ਸਿਆਣੇ ਸਮਝਦਾਰ ਨੇ ਜਿਹੜੇ ਸਤਿਗੁਰਾਂ ਦੇ ਚਰਨੀ ਲੱਗ ਕਰਕੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਇਸੇ ਪ੍ਰਕਾਰ
1: ਕਲਾ ਸੋਈ ਪ੍ਰਵੀਨ
0: ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਭਾਈ ਜਿਹੜੇ ਪੂਰੇ ਆ ਸਤਿਗੁਰਾਂ ਦੇ ਬਚਨਾਂ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਨਾ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਬੰਦਗੀ ਕਰਦੇ ਨੇ ਨਾ ਉਹ ਵੀ ਸਰਬ ਕਲਾ ਸੰਪਾਨੀ ਹੋ ਜਾਂਦੇ ਨੇ ਸੋਈ ਪ੍ਰਵੀਨ ਉਹਨਾਂ ਨੂੰ ਸਿਆਣੇ ਸਮਝਦਾਰ ਸੁਗੜ ਸ੍ਰੇਸ਼ਟ ਜਾਣਨਾ ਕਰੋ ਉਹ ਪ੍ਰਵੀਨ ਨੇ ਭਾਈ ਗੁਰਦਾਸ ਸਾਹਿਬ ਜੀ ਵਰਗੇ ਜਿਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਦਾ ਵਰ ਦੇ ਦਿੱਤਾ ਉਹ ਸੁਗੜ ਤੇ ਸਿਆਣੇ ਪ੍ਰਵੀਨ ਨੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਜੋ ਗੁਰਸਿੱਖੀ ਕੇ ਅਵਦ ਅਧਾਰਾ ਗੁਰਸਿੱਖੀ ਦੀ ਹੱਦ ਨੇ ਜਿਨ੍ਹਾਂ ਤੋਂ ਵੱਡਾ ਕਦੇ ਕੋਈ ਸਿੱਖ ਹੋ ਹੀ ਨਹੀਂ ਸਕਦਾ ਤੇ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਮਹਿਲਾਂ ਨੇ ਜੇ ਪੁੱਤਰ ਦੀ ਕਾਮਨਾ ਸਤਿਗੁਰਾਂ ਦੇ ਚਰਨਾਂ ਵਿਖੇ ਬੇਨਤੀ ਕਰਕੇ ਕੀਤੀ ਨਾ ਤੇ ਐਸੇ ਸਰਬ ਕਲਾ ਸੋਈ ਪ੍ਰਵੀਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਭੇਜਿਆ ਉਹਨਾਂ ਦੇ ਪਾਸ ਜਾ ਕਰਕੇ ਪੁੱਤਰ ਦੀ ਮੰਗ ਕਰੋ ਉਹ ਵਰ ਦੇਣਗੇ ਤੇ ਸੰਤਾਨ ਪ੍ਰਾਪਤੀ ਹੋਵੇਗੀ ਸਰਬ ਕਲਾ ਸੋਈ ਪ੍ਰਵੀਨ ਭਾਈ ਮੰਝ ਜੀ ਬਚਨ ਕਰ ਦਿੱਤਾ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ ਭਾਈ ਬਹਿਲੋ ਸਭ ਤੋਂ ਬਹਿਲੋ ਸੋ ਸਰਬ ਕਲਾ ਸੋਈ ਪ੍ਰਵੀਨ ਬਾਬਾ ਬਿਧੀ ਚੰਦ ਸਾਹਿਬ ਜੀ ਜਿਨ੍ਹਾਂ ਨੂੰ ਬਚਨ ਕਰ ਦਿੱਤਾ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ ਸਾਨੂੰ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਇੱਕ ਰੂਪ ਜਾਣਨਾ ਜਿਹੜਾ ਸਾਡੇ ਵਿੱਚ ਭੇਦ ਜਾਣੇਗਾ ਸਿੱਖੀ ਨਹੀਂ ਮਿਲੇਗੀ ਜਿਹੜਾ ਸਾਨੂੰ ਇੱਕ ਰੂਪ ਕਰਕੇ ਜਾਣੇਗਾ ਸਿੱਖੀ ਪ੍ਰਾਪਤੀ ਉਹਨਾਂ ਨੂੰ ਹੋਵੇਗੀ ਸਰਬ ਕਲਾ ਸੋਈ ਪ੍ਰਵੀਨ ਭਾਈ ਜੈਤਾ ਜੀ ਨੂੰ ਗਲ ਦੇ ਨਾਲ ਲਾ ਲਿਆ ਨਾ ਬਚਨ ਕਰਨਾ ਕੀਤਾ ਤੁਮ ਰੰਗ ਰੇਟੇ ਗੁਰ ਕੇ ਬੇਟੇ ਰਹੋ ਪੰਥ ਕੇ ਸੰਗ ਅਮੇਟੇ ਸਵਰਨ ਜਾਤੀਆਂ ਵਾਲੇ ਸ਼ੂਦਰ ਕਹਿੰਦੇ ਸਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਪੁੱਤਰ ਬਣਾ ਲਿਆ ਸਾਧ ਸੰਗਤ ਜੀ ਐਸੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਹਜ਼ੂਰ ਫਰਮਾਉਂਦੇ ਨੇ ਉਹ ਸਰਬ ਕਲਾ ਸੰਪੰਨ ਹੋ ਜਾਂਦੇ ਨੇ ਸਾਰੀਆਂ ਸ਼ਕਤੀਆਂ ਦੇ ਸਹਿਤ ਹੋ ਜਾਂਦੇ ਨੇ ਉਹੀ ਉਹ ਸ੍ਰੇਸ਼ਟ ਘਾੜਤਾ ਨੂੰ ਘੜਨ ਵਾਲੇ ਸੁਗੜ ਪ੍ਰਵੀਨ ਹਨ
1: ਮੰਤਰ ਜਾ ਕਾ ਗੁਰ ਦੀਨ
0: ਜਿਨ੍ਹਾਂ ਦੇ ਤਾਈ ਪੂਰਿਆਂ ਸਤਿਗੁਰਾਂ ਨੇ ਨਾਮ ਮੰਤਰ ਗੁਰ ਮੰਤਰ ਵਾਹਿਗੁਰੂ ਜੀ ਦੀ ਬਖਸ਼ਿਸ਼ ਕਰ ਦਿੱਤੀ ਏ ਜਿਨ੍ਹਾਂ ਨੂੰ ਨਾਮ ਮੰਤਰ ਮੂਲ ਮੰਤਰ ਦੇ ਦਿੱਤਾ ਏ ਜਿਨ੍ਹਾਂ ਨੂੰ ਨਾਮ ਮੰਤਰ ਅੰਮ੍ਰਿਤਮਈ ਗੁਰਬਾਣੀਆਂ ਦਾ ਨਿਤਨੇਮ ਸਤਿਗੁਰਾਂ ਨੇ ਕਿਰਪਾ ਕਰਕੇ ਬਖਸ਼ ਦਿੱਤਾ ਏ ਭਾਈ ਇਹ ਜਿਹੜਾ ਨਾਮ ਹੈ ਨੇ ਇਹ ਮੰਤਰ ਹੈ ਸਾਧ ਸੰਗਤ ਜੀ ਬੜੇ ਭਰਮਾਂ ਵਿੱਚ ਭੁੱਲੇ ਹੋਏ ਆਪ ਕੁਰਾਹੀਏ ਹੋਏ ਹੋਏ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਕੁਰਾਹੇ ਪਾਉਣ ਦਾ ਯਤਨ ਕਰਦੇ ਨੇ ਕਹਿੰਦੇ ਜੀ ਬਾਣੀ ਨੂੰ ਮੰਤਰਾਂ ਵਾਂਗੂ ਪੜ੍ਹਨਾ ਸ਼ੁਰੂ ਕਰ ਦਿੱਤਾ ਮੂਲ ਮੰਤਰ ਗੁਰ ਮੰਤਰ ਨੂੰ ਮੰਤਰਾਂ ਵਾਂਗੂ ਉਚਾਰਨਾ ਸ਼ੁਰੂ ਕਰ ਦਿੱਤਾ ਸਤਿਗੁਰੂ ਜੀ ਨਿਰਣਾ ਕਰਦੇ ਨੇ ਭਾਈ ਮੰਤਰਾਂ ਵਾਂਗੂ ਦਾ ਕੀ ਭਾਵ ਇਹ ਹੈ ਹੀ ਮੰਤਰ ਹੈ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਮੰਤਰਾ ਸਿਰ ਮੰਤਰ ਤੇ ਜੰਤਰਾ ਸਿਰ ਜੰਤਰ ਹੈ ਹਜ਼ੂਰ ਫਰਮਾਉਂਦੇ ਨੇ ਨਾਮ ਮੰਤਰ ਸਾਧ ਸੰਗਤ ਜੀ ਮੂਲ ਮੰਤਰ ਇਸੇ ਪ੍ਰਕਾਰ ਇੱਕ ਓਅੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਹੈ ਮਹਾਂਮੰਤਰ ਇੱਕ ਓਅੰਕਾਰ ਤੋਂ ਗੁਰਪ੍ਰਸਾਦ ਤੱਕ ਹੈ ਮਾਲਾ ਮੰਤਰ ਪੂਰਾ ਜਪਜੀ ਸਾਹਿਬ ਜੀ ਦਾ ਪਾਠ ਹੈ ਸੋ ਬੀਜ ਮੰਤਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ ਗੁਰ ਮੰਤਰ ਵਾਹਿਗੁਰੂ ਹੈ ਪੂਰਿਆਂ ਸਤਿਗੁਰਾਂ ਨੇ ਇਹ ਨਾਮ ਮੰਤਰ ਪ੍ਰਤੱਖ ਨਾਮ ਮੰਤਰ ਮੂਲ ਮੰਤਰ ਗੁਰ ਮੰਤਰ ਤੇ ਅੰਮ੍ਰਿਤਮਈ ਬਾਣੀ ਜਿਨ੍ਹਾਂ ਦੇ ਤਾਂ ਹੀ ਬਖਸ਼ਿਸ਼ ਕਰ ਦਿੱਤੀ ਹੈ ਉਹ ਸਰਬ ਕਲਾ ਸੰਪੰਨ ਤੇ ਪ੍ਰਵੀਨ ਹੋ ਜਾਂਦੇ ਹਨ
1: ਨਾਨਕ ਤਾਕਾ ਬਲ ਜਾਓ
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਸਤਿਗੁਰਾਂ ਦੇ ਪਾਸੋਂ ਅੰਮ੍ਰਿਤ ਨਾਮ ਨੂੰ ਪ੍ਰਾਪਤ ਕੀਤਾ ਜਿਹੜੇ ਸਰਬ ਕਲਾ ਸੰਪੰਨ ਤੇ ਪ੍ਰਵੀਨ ਨੇ ਮਹਾਰਾਜ ਆਪ ਜੀ ਤਿੰਨਾਂ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਨਾ ਕਰਦੇ ਨੇ ਕਹੋ ਕਹਿ ਕਰਕੇ ਫੁਰਮਾ ਕਰਕੇ ਬਚਨ ਉਚਾਰਦੇ ਨੇ ਤਾਂ ਕਹਿ ਬਲ ਜਾਓ ਅਸੀਂ ਭਾਈ ਉਹਨਾਂ ਨਾਮ ਦੇ ਰਸੀਆਂ ਤੋਂ ਨਾਮ ਦਾ ਜਪ ਕਰਨ ਵਾਲਿਆਂ ਤੋਂ ਸਿਮਰਨ ਕਰਨ ਵਾਲਿਆਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ
1: ਕਲਯੁਗ ਮਹਿ ਪਾਇਆ ਜਿਨ ਨਾਉ
0: ਕਲਯੁਗ ਦੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਪੂਰਿਆਂ ਸਤਿਗੁਰਾਂ ਦੇ ਪਾਸੋਂ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰ ਲਿਆ ਅਸੀਂ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ ਕੱਚਿਆਂ ਪਿੱਲਿਆਂ ਦੇ ਕੋਲ ਅੱਧੇ ਅਧੂਰਿਆਂ ਦੇ ਕੋਲ ਸਰਕਾਰੀ ਛਤਰੀ ਹੇਠਾਂ ਪਲਣ ਵਾਲਿਆਂ ਦੇ ਕੋਲ ਸਾਧ ਸੰਗਤ ਜੀ ਇਹਨਾਂ ਸਰਕਾਰੀ ਲੋਕਾਂ ਦੇ ਕੋਲ ਕੰਨਾਂ ਵਿੱਚ ਮੰਤਰ ਲੈ ਕਰਕੇ ਆਪਣਾ ਜੀਵਨ ਤੇ ਇੱਜ਼ਤਾਂ ਬਰਬਾਦ ਕਰਨ ਵਾਲੇ ਤੇ ਬਹੁਤ ਨੇ ਨਾ ਉਹ ਦੁਨੀਆਂ ਦੇ ਅੰਦਰ ਪ੍ਰਵਾਨ ਨਾ ਗੁਰੂ ਦਰ ਤੇ ਪ੍ਰਵਾਨ ਨਾ ਪਰਮੇਸ਼ਰ ਜੀ ਦੀ ਦਰਗਾਹ ਦੇ ਅੰਦਰ ਪ੍ਰਵਾਨ ਕੌਣ ਪ੍ਰਵਾਨ ਨੇ ਗੁਰੂ ਘਰ ਦੇ ਅੰਦਰ? ਹਜ਼ੂਰ ਬਚਨ ਕਰਦੇ ਨੇ ਕਲਯੁਗ ਦੇ ਸਮੇਂ ਦੇ ਵਿੱਚ ਵੀ, ਕਲਯੁਗ ਦੀ ਤੱਤੀ ਕਿਰਿਆ ਤੋਂ ਬਚਣ ਵਾਸਤੇ ਜਿਨ੍ਹਾਂ ਨੇ ਸਤਿਗੁਰ ਪਰਮੇਸ਼ਰ ਜੀ ਦੇ ਚਰਨਾਂ ਵਿਖੇ ਆ ਕਰਕੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰ ਲਿਆ ਤੇ ਫਿਰ ਪ੍ਰਾਪਤ ਕਰਕੇ ਕਦੇ ਵਿਸਾਰਦੇ ਨਹੀਂ, ਸਵਾਸ ਗ੍ਰਾਸ ਜਪਦੇ ਨੇ, ਜਿਵੇਂ ਪਹਿਲਾਂ ਉੱਪਰ ਬਚਨ ਆ ਚੁੱਕੇ ਨੇ, ਉਠਤ ਬੈਠਤ ਸੋਵਤ ਜਾਗਤ ਸਾਸ ਸਾਸ ਸਾਸ ਹਰ ਜਪਨੇ। ਜਿਹੜੇ ਸਵਾਸ ਸਵਾਸ ਦੇ ਨਾਲ ਨਾਮ ਜਪਣ ਵਾਲੇ ਨੇ ਸਤਿਗੁਰਾਂ ਤੋਂ ਪ੍ਰਾਪਤ ਕਰਕੇ, ਅਸੀਂ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਹਉ ਕੁਰਬਾਨਾ ਜਾਓ ਮਿਹਰਬਾਨਾ, ਹਉ ਕੁਰਬਾਨਾ ਜਾਓ, ਹਉ ਕੁਰਬਾਨਾ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ ਤਿਨਾ ਕਹਿ ਹਉ ਸਾਧ ਕੁਰਬਾਨਾ ਜਾਓ। ਸਤਿਗੁਰੂ ਜੀ ਬਚਨ ਕਰਦੇ ਭਾਈ ਇੰਨਾ ਪਿਆਰ ਕਰਦੇ ਹਾਂ ਅਸੀਂ, ਜਿਵੇਂ ਮਾਤਾ ਆਪਣੇ ਪੁੱਤ ਨੂੰ ਲਾਡਨ ਲਡਾਉਂਦੀ ਹੈ ਨਾ, ਪੁੱਤ ਮੈਂ ਤੇਰੇ ਤੋਂ ਸਦਕੇ ਜਾਵਾਂ, ਤੇਰੇ ਤੋਂ ਵਾਰੀ ਜਾਵਾਂ, ਤੇਰੇ ਤੋਂ ਕੁਰਬਾਨ ਜਾਵਾਂ। ਸਤਿਗੁਰੂ ਜੀ ਮਾਵਾਂ ਵਾਂਗੂ ਪਿਆਰ ਕਰਦਿਆਂ ਹੋਇਆਂ ਬਚਨ ਕਰਦੇ ਨੇ ਭਾਈ ਉਹਨਾਂ ਸਿੱਖਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਆ ਜਿਨ੍ਹਾਂ ਨੇ ਕਲਯੁਗ ਦੇ ਸਮੇਂ ਦੇ ਵਿੱਚ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਵੈਲਿਊ ਨੂੰ, ਚਰਨਾਂ ਦੀ ਕੀਮਤ ਨੂੰ ਪਛਾਣਿਆ ਤੇ ਗੁਰੂ ਚਰਨੀ ਲੱਗ ਕਰਕੇ ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਕੇ ਸਵਾਸ ਸਵਾਸ ਜਪਿਆ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ ਜੀ। ਸਾਧ ਸੰਗਤ ਜੀ ਸਤਿਗੁਰੂ ਜੀ ਦੇ ਦਰ 'ਤੇ ਆਏ ਹਾਂ, ਜਿਨ੍ਹਾਂ ਨੇ ਹੁਣ ਤੱਕ ਸਤਿਗੁਰੂ ਜੀ ਤੋਂ ਅੰਮ੍ਰਿਤ ਨਾਮ ਨਹੀਂ ਪ੍ਰਾਪਤ ਕੀਤਾ ਨਾ, ਪੰਜ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਛੱਕ ਕਰਕੇ ਮੂਲ ਮੰਤਰ, ਗੁਰਮੰਤਰ, ਗੁਰਬਾਣੀ ਨਾਮ ਮੰਤਰ ਦੀ ਦਾਤ ਪ੍ਰਾਪਤ ਕਰੋ, ਜੀਵਨ ਸਫਲਾ ਹੋ ਜਾਵੇਗਾ ਜੀ। ਇੰਨੀਆਂ ਕੁ ਬੇਨਤੀਆਂ ਦਸਰੇ ਦੀਆਂ ਪ੍ਰਵਾਨ ਕਰਨੀਆਂ। ਅੱਜ ਦੀ ਕਥਾ ਦੀ ਹਾਜ਼ਰੀ ਇੱਥੇ ਸਮਾਪਤ ਹੈ। ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਵਿਖੇ ਬੇਨਤੀਆਂ ਕਰੀਏ। ਮਹਾਰਾਜ ਆਪ ਜੀਆਂ ਨੇ ਕਿਰਪਾਲਤਾ ਕਰਕੇ ਆਪਣੇ ਚਰਨਾਂ ਵਿਖੇ ਬਿਠਾਇਆ, ਮਹਾਰਾਜ ਸਤਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ, ਸਤਸੰਗਤ ਰੂਪੀ ਗੋਦ ਦੇ ਅੰਦਰ ਆਪ ਜੀ ਨੇ ਕਿਰਪਾਲਤਾ ਕਰਕੇ ਬੈਠਣ ਦੀ ਦਾਤ ਬਖਸ਼ੀਏ, ਅੰਮ੍ਰਿਤਮਈ ਬਚਨਾਂ ਨੂੰ ਕਥਨ ਤੇ ਸਰਵਣ ਕਰਵਾਇਆ। ਕਿਰਪਾਲਤਾ ਕਰੋ ਇਹਨਾਂ ਅੰਮ੍ਰਿਤਮਈ ਬਚਨਾਂ ਦਾ, ਗੁਰਬਾਣੀ ਦਾ, ਗੁਰਮਤ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਆਪਣਿਆਂ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਅਤੇ ਗੁਰਸੰਗਤ ਨੇ ਕਿਰਪਾ ਕਰਕੇ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ।

बल छोड़ क्यों बंधन परे कछु न होत उपाय। कहो नानक अब ओट हर गज जो हो।

संत जन नाम

0: ਬਿੰਦਾਸ ਦਵਾਰ ਦੋਹਰਾ ਰਾਜ ਕਰੇਗਾ ਖਾਲਸਾ ਕੇ ਰਹਿ ਨਾ ਕੋਇ ਖਵਾਰ ਹੋਏ ਸਭ ਲੰਗੇ ਬੱਚੇ ਸੁਣ ਜੋ ਦੋਹਰਾ ਉੱਠ ਗਈ ਸਭਾ ਮਲੇਛ ਕੀ ਕਰ ਕੂੜਾ ਪਾਸਾਰ ਡੰਕਾ ਬਾਜੇ ਫਤਿਹ ਕਾ ਨਿਕਲ ਕਵਤਾਰ ਚਤਰ ਤਕਰ ਵਰਤੀ ਤਤਰ ਤਕਰ ਭੁਗਤੇ ਸਵੈਮ ਭਾਉ ਸੁਭੰਗ ਸਰਦਾਸ ਦਿੱਤੇ ਦੁਕਾਲ ਪ੍ਰਣਾਸੇ ਦਿਆਲ ਸਰੂਪ ਸਦਾ ਸੰਗਿਆ
1: ਨਾਨਕ ਗੁਰੂ ਗੋਬਿੰਦ ਸਿੰਘ ਦਰਬਾਰ ਦਰਬਾਰ ਲਕਸ਼ਮੀ ਦਰਬਾਰ।

ਸਰਬ ਸਬਦ ਪਤਾਰ ਕੇ ਦਰਜਾਨੀਏ ਜਹ ਜੋਤ ਸੇਸ ਨਾਮ ਸਹੰਸ ਫਨ ਨਹਿ ਨੇਤ ਪੂਰਨ ਹੋਤ ਸੋਧ ਸੋਧ ਹਟੇ ਸਫੈ ਸੁਰ ਵਿਰੋਧ ਦਾਨੋ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ ਪੜਤ ਪੜਤ ਥੱਕੇ ਮਹਾਕਵ ਗੜਤ ਗਾੜ ਅਨੰਤ ਹਰ ਹਰ ਕਹਿਓ ਸਭੂ ਮਿਲ ਨਾਮ ਨਾਮ ਦੁਰੰਤ ਭੇਦ ਭੇਦ ਨਾ ਪਾਇਓ।

ਦਿਲ ਵਿਕ ਭਾਜੇ ਸਕੂਪ ਰਾਜੇ ਮਥ ਉਰੰਗ ਦੁਰਜਨ ਦਲ ਦੱਜੇ ਮੰਦਨ ਰਿਛ ਸਵੈ ਨ ਭੱਜੇ ਰੂਹ ਰਣੰ ਜੈ ਜੈ ਹੁਸੀ ਮੈਂ ਖਾਸੁਰ ਮਰਦਨ ਚੰਡ ਚਕਰਦਨ ਆਦ ਗੁਰੰਗ ਚਾਸ਼ਰੀ ਪ੍ਰਚੋਦਨ ਦੁਸ਼ਟ ਵਿਰੋਧਨ ਰੋਸ ਰੋਧਨ ਕਰੂਰ ਬਿਤੇ ਧੁਮ ਰਾਜ ਵਿਦੁਨ ਸੰ ਪ੍ਰਲੈ ਪ੍ਰਜੁਨ ਸੰਜੈ।

Jangan

जान मन मत है जान कुदरत का मान राज करहि मान।

करुणा निधान जगमग तेज पूरण जगमग तेज पूरण अंबर जमीन जय जय जमीन।

संपूर्ण वाहेगुरु जी का खालसा वाहेगुरु जी की ਸਤਿ ਸ੍ਰੀ ਅਕਾਲ।

मेरे साथ कर दे, मेरे साथ कर दे।

की फतेह।

ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖ਼ਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਦਾ ਇਤਿਹਾਸ ਕਵੀ ਰਾਜ ਜੀ ਨੇ ਜੋ ਵਰਣਨ ਕਰਨਾ ਕੀਤਾ ਉਹ ਆਪ ਨੇ ਸਰਵਣ ਕਰਨਾ ਕੀਤਾ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਬਹੁਤ ਬਾਖੂਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਮਹਾਰਾਜ ਜੀ ਦੇ ਅਵਤਾਰ ਧਾਰਨ ਦੀ ਪ੍ਰਸ਼ਠ ਭੂਮੀ ਜਿਹੜੀ ਹੈ ਉਹ ਉਹਨਾਂ ਨੇ ਤਿਆਰ ਕਰਨੀ ਕੀਤੀ ਹੈ। ਇਸ ਤਰ੍ਹਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਸਾਧ ਸੰਗਤ ਜੀ ਜੋ ਬਚਨ ਕਰਨਾ ਕੀਤਾ ਸਭ ਤੋਂ ਪਹਿਲੇ ਉਹਨਾਂ ਨੇ ਦੱਸਿਆ ਮਹਾਰਾਜ ਜੀ ਦੇ ਅਵਤਾਰ ਦੇ ਬਾਬਤ। ਜਦੋਂ ਉਹਨਾਂ ਨੇ ਜ਼ਿਕਰ ਕਰਨਾ ਕੀਤਾ ਉਸ ਤੋਂ ਪਹਿਲਾਂ ਉਹ ਹਾਲਾਤ

ਆਪਣੇ ਧਰਮ ਦਾ ਆਪਣੇ ਮਤ ਦਾ ਜ਼ਬਰਦਸਤੀ ਪ੍ਰਚਾਰ ਕਰ ਰਹੇ ਹਨ। ਕਲਯੁਗ ਦਾ ਬਹੁਤ ਭਿਆਨਕ ਬੜਾ ਵਿਕਰਾਲ ਜਿਹਾ ਸਮਾਂ ਜਿਹੜਾ ਹੈ ਉਹ ਦੇਖਦਾ ਉਹ ਸਮਾਂ ਜਿਹੜਾ ਹੈ ਉਹ ਸਮੇਂ ਦੇ ਬਾਬਤ ਉਹਨਾਂ ਨੇ ਉਚਾਰਨ ਕਰਨਾ ਕੀਤਾ। ਉਹ ਤੋਂ ਬਾਅਦ ਜਿਹੜੀ ਕੁੱਲ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਣ ਵਾਲਾ ਹੈ, ਤਿੰਨ ਬੇਦੀਆਂ ਕੀ ਕੁੱਲ ਬਿਖੈ ਪ੍ਰਗਟੇ ਨਾਨਕ ਰਾਏ, ਅਤੇ ਉਹਨਾਂ ਦੇ ਕੁੱਲ ਦੇ ਬਾਬਤ ਵੀ ਫਿਰ ਕਵੀ ਰਾਜ ਜੀ ਨੇ ਬਾਖੂਬ ਬਿਆਨ ਕਰਨਾ ਕੀਤਾ। ਜਦੋਂ ਸਾਧ ਸੰਗਤ ਜੀ ਮੈਂ ਬੇਨਤੀ ਕਰਨਾ ਕਰਾਂ ਕਿ ਜਦੋਂ ਆਪਾਂ ਪਾਵਨ ਬਾਣੀ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਾਂ ਅਤੇ ਪੂਰਾ ਕੁਰਸੀ ਨਾਮਾ ਜਿਹੜਾ ਹੈ ਬਾਬਾ ਕਲਿਆਣ ਦਾਸ ਜੀ ਬਾਬਾ ਕਾਲੂ ਜੀ ਤਾਕਾ ਅਤੇ ਉਹਦਾ ਜਿਹੜਾ ਹੈ ਜ਼ਿਕਰ ਜਿਹੜਾ ਹੈ ਉਹਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ ਕਿ ਉਹਦੀ ਆਰੰਭਤਾ ਸਤਿਗੁਰੂ ਮਹਾਰਾਜ ਜੀ ਰਘੂ ਰਾਜੇ ਤੋਂ ਕਰਦੇ ਹਨ। ਰਘੂ ਰਾਜੇ ਤੋਂ ਬਾਅਦ ਰਾਮ ਚੰਦਰ ਜੀ ਹੋਏ, ਅੱਗੇ ਰਾਮ ਚੰਦਰ ਜੀ ਦੇ ਦੋ ਸਪੁੱਤਰ ਜਿਹੜੇ ਹਨ ਲਹੂ ਹੋ ਗਿਆ ਅਤੇ ਕੁਸ਼ੂ ਹੋ ਗਿਆ। ਇਹਨਾਂ ਤੋਂ ਇਹ ਦੋ ਬੰਸ਼ ਜਿਹੜੀ ਹੈ ਔਡ ਸੋਢੀ ਬੰਸ਼ ਜਿਹੜੀ ਹੈ ਇਹ ਅੱਗੇ ਜਾ ਕਰਕੇ ਇਹ ਚੱਲਦੀ ਹੈ ਅਤੇ ਫਿਰ ਇਹ ਕਿਸ ਤਰ੍ਹਾਂ ਕਰਦੇ ਕਰਦੇ ਪਹਿਲੇ ਤਾਂ ਇਹਨਾਂ ਨੇ ਛੱਤਰੀਪਣਾ ਅਪਣਾਉਣਾ ਕੀਤਾ ਬੇਦੀਆਂ ਨੇ, ਫਿਰ ਬਾਅਦ ਦੇ ਵਿੱਚ ਇਹਨਾਂ ਨੇ ਛੱਤਰੀ ਧਰਮ ਛੱਡ ਦਿੱਤਾ। ਕਲਵੀ ਦਾਸ ਨੇ ਬੇਨਤੀ ਕੀਤੀ ਸੀ ਕਿਉਂਕਿ ਕਈ ਜਿਹੜੇ ਆਪਣੇ ਬਾਪ ਦਾਦਿਆਂ ਦੇ ਖਿੱਤੇ ਜਿਹੜੇ ਹੁੰਦੇ ਹਨ ਜੋ ਵਿਰਾਸਤ ਤੋਂ ਸਾਨੂੰ ਪ੍ਰਾਪਤ ਹੁੰਦੇ, ਲੇਕਿਨ ਅੱਗੇ ਜਾ ਕਰਕੇ ਕਈ ਵਾਰੀ ਆਪਾਂ ਵੇਖ ਕੀ ਕਰਦੇ ਹਨ ਆਪਣਾ ਖਿੱਤਾ ਆਪਣਾ ਕਾਰੋਬਾਰ ਛੱਡ ਕਰਕੇ ਉਹ ਦੂਜੇ ਪਾਸੇ ਚੱਲ ਜਾਂਦੇ। ਕਈ ਵਾਰੀ ਆਪਾਂ ਵੇਖਦੇ ਹਾਂ ਕਿ ਬਾਪ ਜਿਹੜਾ ਹੈ ਉਹ ਉਹਨੇ ਜ਼ਮੀਂਦਾਰਾ ਕੀਤਾ, ਦਾਦੇ ਨੇ ਵੀ ਜ਼ਮੀਂਦਾਰਾ ਕੀਤਾ, ਖੇਤੀਬਾੜੀ ਕਰਦਾ ਰਿਹਾ ਵਿੱਚ ਲੱਗ ਜਾਂਦਾ, ਕੋਈ ਕਾਰੋਬਾਰ ਦੇ ਵਿੱਚ ਲੱਗ ਜਾਂਦਾ, ਕੋਈ ਖੇਤੀਬਾੜੀ ਕਰਦਾ।

ਇਸ ਤਰ੍ਹਾਂ ਹੀ ਪਿਆਰੀਓ ਇਹਨਾਂ ਬੰਸਾਂ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਵਿੱਚ ਵੀ ਹੋਇਆ। ਕਰਦੇ ਕਰਦੇ ਵੇਦੀ ਜਿਹੜੇ ਹਨ ਇਹਨਾਂ ਨੇ ਆਪਣਾ ਖਿੱਤਾ ਹੈ ਤਾਂ ਸਾਧ ਸੰਗਤ ਜੀ ਇਹ ਛਤਰੀਆਂ ਦੇ ਵਿੱਚੋਂ ਹਨ, ਲੇਕਿਨ ਇਹਨਾਂ ਨੇ ਆਪਣਾ ਖਿੱਤਾ ਜਿਹੜਾ ਛਤਰੀਪੁਣਾ ਛੱਡ ਕਰਕੇ ਵੇਦ ਪਾਠੀ ਬਣਨਾ, ਭਾਵ ਕਿ ਸ਼ਾਸਤਰ ਅਰਥ ਕਰਨੇ ਹਨ, ਇਹਦੇ ਵਿੱਚ ਇਹਨਾਂ ਨੇ ਰੁਚੀ ਰੱਖਣੀ ਕੀਤੀ, ਉਹਦੇ ਵਿੱਚ ਚੱਲ ਗਏ। ਤਾਂ ਹੀ ਤਾਂ ਮਹਾਰਾਜ ਨੇ ਕਿਹਾ ਨਾ ਇਹ ਬੇਦੀ ਕਿਉਂ ਬੇਦੀ ਕਹਾਏ ਤਿਨੈ ਧਰਮ ਕੇ ਕਰਮ ਨੀ ਕੇ ਚਲਾਏ, ਭਾਵ ਕਿ ਜਿਨ੍ਹਾਂ ਨੇ ਵੇਦ ਪਾਠ ਕਰਨਾ ਕੀਤਾ ਉਹ ਸੰਸਾਰ ਦੇ ਵਿੱਚ ਵੇਦੀ ਅਖਵਾਏ ਹਨ, ਉਹਨਾਂ ਨੇ ਧਰਮ ਦੇ ਕਰਮ ਕਾਂਡ ਜਿਹੜੇ ਹਨ ਬਹੁਤ ਚੰਗੀ ਤਰ੍ਹਾਂ ਚਲਾਉਣੇ।

ਕਾਰਨ ਮੈਨੇ ਵਰਣਨ ਕਰਨਾ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਖਮਾਂ ਨੂੰ ਦੇਣ ਵਾਲੇ ਸਤਿਗੁਰਾਂ ਦੀ ਜੋਤ ਦੇਣ ਵਾਲੇ ਗੁਰੂ ਮਹਾਰਾਜ ਦੇ ਜਨਮ ਦੀ ਸਦਕਾ ਮੈਂ ਪ੍ਰਚਾਰਨ ਦੇ ਰੰਗਾਂ ਦੀ ਕਥਾ ਵਿੱਚ ਉਚਿਤ ਲਾ ਕਰਕੇ ਉਹਨੂੰ ਸਰਵਣ ਕਰਨਾ ਕਰੋ ਸਰਵਣ ਕਰਨਾ ਕਰੋ ਸਾਧ ਸੰਗਤ ਜੀ ਬਾਹਰ ਦੇ ਸਾਧ ਮਤਲਬ ਜਿਹੜਾ ਹੈ ਦੇਸ਼ ਦਾ ਅੰਸਰ ਦੇ ਵਿੱਚ ਹੈ ਪੰਜਾਬ ਦਾ ਅਲੱਗ ਜਿਹੜਾ ਹੈ ਇਹ ਜਵਾਦਾ ਦੇਸ਼ ਪੰਜ ਦੇ ਹੈ ਇਹਨੂੰ ਬਾਹਰ ਲੈਂਦਾ ਪੰਜਾਬ ਖਾਸ ਕਰਕੇ ਜੋ ਪਿਆਰ ਜੋ ਅੱਜ ਪਾਕਿਸਤਾਨ ਦੇ ਵਿੱਚ ਚੱਲ ਗਿਆ ਪਾਕਿਸਤਾਨ ਦੇ ਵਿਚਾਰ ਕੋਈ ਦੇਖੋ ਇਹ ਆਦ ਕੋਈ ਇਲਾਕਾ ਇਹ ਧਰਤੀ ਜਿਹੜੀ ਹੈ ਦਾ ਬਹੁਤ ਜ਼ਿਆਦਾ ਅਸਤੀ ਜਿਹੜੀ ਮਾਰ ਦੇ ਵਾਲੀ ਬਹੁਤ ਖੰਡੇ ਪਦਾਰਥਾਂ ਦੇ ਨਾਲ ਭਰੀ ਹੋਈ ਹੈ ਤੇ ਨੇ ਬਾਹਰ ਕੀ ਵਾਲੇ ਉਹ ਪਾਣੀ ਨੂੰ ਵੀ ਬੋਲਦੇ ਹਨ ਨਾਲ ਪਾਣੀ ਬੋਲਦੇ ਹਸ਼ਾ ਖਾਸ ਪਾਣੀ ਕਿਹਾ ਮਾਰੇ ਹਸ਼ਾ ਬੋਲਦੇ ਆ ਕਿ ਆਪਾਂ ਪੰਜਾਬ ਦਾ ਵੀ ਆੜਿਆ ਪਿਆਰੇ ਉਹ ਇਹਦਾ ਜਾਪ ਦਾ ਵੀ ਜਿਹੜਾ ਪਾਣੀ ਦੇ ਨਾਲ ਦਾ ਪਿਆਰ ਜਿਹੜਾ ਆਪ ਦੇ ਸੰਗ ਦੇ ਵਿੱਚ ਇਹ ਪੰਜਾਬ ਆਪ ਦਾ ਜਿਹੜਾ ਹੈ ਇਹ ਪੰਜਾਬ ਫਾਰਸੀ ਵਰਨਾ ਹੈ ਚੱਲ ਗਿਆ ਇਹ ਫਾਰਸੀ ਦੇ ਆਪ ਜਿਹੜਾ ਨਾ ਉਹ ਫਾਰਸੀ ਦੇ ਵਿੱਚ ਪਾਣੀ ਨੂੰ ਆਪ ਬੋਲਦੇ ਹਨ ਨਾਲ ਪਾਣੀ ਨੂੰ ਸੋ ਇਹ ਯਾਦ ਰੱਖਣਾ ਚਾਹੀਦਾ ਪੰਜ ਆਪ ਯਾਦ ਰੱਖਣਾ ਕਿ ਜਿੱਥੇ ਪੰਜ ਦਰਿਆਵਾਂ ਵਗਦੀਆਂ ਨੇ ਉਹਨੂੰ ਪੰਜਾਬ ਕਿਹਾ ਜਾਂਦਾ ਹੈ।

ਵਿੱਚ ਪੈਸਾ ਆਉਂਦਾ, ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਪੈਸਿਆਂ ਦਾ ਸਾਧਨ ਜਿਹੜਾ ਸਿਰਫ ਅਤੇ ਸਿਰਫ ਜ਼ਿਆਦਾ ਕਰਕੇ ਖੇਤੀਬਾੜੀ ਹੋਇਆ ਕਰਦਾ ਸੀ। ਜਿਨ੍ਹਾਂ ਇਲਾਕਿਆਂ ਦੇ ਵਿੱਚ ਬਹੁਤ ਵਧੀਆ ਖੇਤੀਬਾੜੀ ਹੋਇਆ ਕਰਦੀ

ਕੇ ਹੁੰਦੇ। ਇਸ ਤਰ੍ਹਾਂ ਹੀ ਇਹ ਪੰਜਾਬ ਦੀ ਧਰਤੀ ਜਿਹੜੀ ਹੈ ਇਹ ਰਾਜੇ ਦੇ ਵੱਤ ਹੈ, ਤੇ ਜਿਸ ਤਰ੍ਹਾਂ ਰਾਜੇ ਦੇ ਸਿਰ ਦੇ ਉੱਤੇ ਪਿਆਰਿਓ ਤੇ ਪੱਖਾ ਚੱਲਦੇ ਨਾ, ਇਸ ਤਰ੍ਹਾਂ ਹੀ ਇਹ ਪੰਜਾਬ ਦੀ ਧਰਤੀ ਰਾਜੇ ਵੱਤ ਹੈ ਤੇ ਇਹਦੇ ਉੱਤੇ ਰਾਵੀ ਦਰਿਆ ਜਾਣੋ ਕਿ ਪੱਖਾ ਕਰ ਰਿਹਾ। ਤੇ ਦੂਜੇ ਪਾਸੇ ਚੰਦਰਭਗਾ ਨਦੀ ਜਿਹੜੀ ਹੈ ਜਿਹਨੂੰ ਆਪਾਂ ਚਿਨਾਬ ਬੋਲਦੇ ਹਾਂ, ਦੂਜੇ ਪਾਸੇ ਚਿਨਾਬ ਇਹ ਜਿਹੜੀ ਹੈ ਸ਼ੋਭਨੀਕ ਹੋ ਰਹੀ ਹੈ ਤੇ ਇਹਦੇ ਵਿੱਚ ਵੀ ਪਾਣੀ ਦੀਆਂ ਵਧੀਆ ਤਰੰਗਾਂ ਉੱਠ ਰਹੀਆਂ ਹਨ। ਜਾਣੋ ਕਿ ਦੋਨੋਂ ਪਾਸਿਓਂ ਇੱਕ ਪਾਸੇ ਰਾਵੀ ਤੇ ਦੂਜੇ ਪਾਸੇ ਚਿਨਾਬ ਜਿਹੜਾ ਨਾ ਇਹ ਪੱਖਾ ਕਰ ਰਿਹਾ। ਅੱਜ ਦਾ ਪੰਜਾਬ ਜਿਹੜਾ ਨਾ ਸਾਧ ਸੰਗਤ ਜੀ ਯਾਦ ਰੱਖੋ, ਅੱਜ ਤਾਂ ਦੇਖੋ ਸਿਰਫ ਨਾਮ ਜਿਹੜਾ ਹੈ ਇਹ ਪੰਜਾਬ ਰਹਿ ਗਿਆ। ਪੰਜਾਬ ਦਾ ਮਤਲਬ ਹੁੰਦਾ ਕਿ ਪੰਜ ਆਬ, ਜਿੱਥੇ ਪੰਜ ਦਰਿਆ ਵਗਦੇ ਹਨ। ਲੇਕਿਨ ਇਹ ਤਿੰਨ ਦਰਿਆ ਜਿਹੜੇ ਨਾ ਪਿਆਰੇ ਉਹ ਪੰਜਾਬ ਤੋਂ ਬਾਹਰ ਚੱਲ ਗਏ, ਰਾਵੀ ਹੋ ਗਿਆ, ਚਨਾਬ ਹੋ ਗਿਆ ਤੇ ਦੂਜਾ ਜਿਹੜਾ ਅਟਕ ਦਰਿਆ ਜਿਹੜਾ ਹੈ ਜਿਹਨੂੰ ਸਿੰਧੂ ਦਰਿਆ ਆਪਾਂ ਬੋਲਦੇ ਹਾਂ, ਸਿੰਧੂ ਨਦੀ ਜਿਹੜੀ ਹੈ ਤੇ ਜਿੱਥੋਂ ਪਿਆਰੇ ਉਹ ਹਿੰਦੂ ਧਰਮ ਦਾ ਆਗਾਜ਼ ਹੋਇਆ, ਜਿਹੜੀ ਸਭ ਤੋਂ ਪਹਿਲੇ ਸੱਭਿਅਤਾ ਬਣੀ ਸੀ ਸਿੰਧੂ ਘਾਟੀ ਦੇ ਵਿੱਚ, ਉਹਨੂੰ ਬਾਅਦ ਦੇ ਵਿੱਚ ਹਿੰਦੂ ਕਿਹਾ ਗਿਆ। ਖੈਰ ਪਿਆਰਿਓ ਇਹ ਤਿੰਨ ਦਰਿਆਵਾਂ ਜਿਹੜੀਆਂ ਅੱਜ ਆਪਾਂ ਵੇਖ ਸਕਦੇ ਹਾਂ ਪਿਆਰਿਓ ਇਹ ਪੰਜਾਬ ਤੋਂ ਰਹਿ ਗਈਆਂ ਉਸ ਪਾਸੇ, ਕਿਉਂਕਿ ਜਦੋਂ ਹਿੰਦੁਸਤਾਨ ਦੀ ਵੰਡ ਵਾਰ ਹੋਈ ਸੀ, ਜਦੋਂ ਪਾਕਿਸਤਾਨ ਬਣਿਆ, ਵੇਖਿਆ ਜਾਵੇ ਨਾ ਸਾਧ ਸੰਗਤ ਜੀ ਦੇਖੋ ਕਿ ਪਾਕਿਸਤਾਨ ਦੇ ਵਿੱਚ ਇੱਕ ਤਾਂ ਕਸ਼ਮੀਰ ਦਾ ਇਲਾਕਾ ਜਿਹੜਾ ਪਹਾੜੀ ਇਲਾਕਾ, ਇਹ ਪਹਾੜੀ ਇਲਾਕੇ ਦੇ ਵਿੱਚ ਜ਼ਿਆਦਾ ਕੁਛ ਵੀ ਫਸਲ ਵਾੜੀ ਆਦਿਕ ਨਹੀਂ ਹੋਇਆ ਕਰਦੀ ਹੈ। ਪਹਾੜਾਂ ਦੇ ਵਿੱਚ ਪਿਆਰਿਓ ਕਿੱਥੇ ਤੁਸੀਂ, ਉਹ ਤਾਂ ਵਿਚਾਰੇ ਸਿਰਫ ਆਪਣੇ ਖਾਣ ਪੀਣ ਦੇ ਜੋਗਾ ਹੀ ਜਿਹੜਾ ਕੁਛ ਬੋਲਿਆ ਕੋਈ ਬਣਾ ਲਿਆ ਤੇ ਠੀਕ ਹੈ, ਨਹੀਂ ਤਾਂ ਕੋਈ ਜ਼ਿਆਦਾ ਖੇਤੀਬਾੜੀ ਨਹੀਂ ਹੁੰਦੀ ਹੈ। ਆਹ ਜਿਹੜਾ ਹੈ ਪੰਜਾਬ ਦਾ ਜਿਹੜਾ ਹਿੱਸਾ ਜਿਹੜਾ ਉੱਥੇ ਚੱਲ ਗਿਆ ਤੇ ਇਹਦੇ ਵਿੱਚ ਹੀ ਪਿਆਰਿਓ ਸਭ ਤੋਂ ਜ਼ਿਆਦਾ ਜਿਹੜਾ ਮਾਲ ਤਨ ਖੇਤੀਬਾੜੀ ਤੇ ਉੱਥੋਂ ਉਹਨਾਂ ਨੂੰ ਇੱਥੋਂ ਪ੍ਰਾਪਤ ਹੁੰਦੀ ਹੈ। ਇਸ ਕਰਕੇ ਆਪ ਜੀ ਦੇਖੋ ਕਿ ਅੱਜ ਵੀ ਪਿਆਰਿਓ ਕਿ ਜਦੋਂ ਕਈ ਵਾਰੀ ਪੰਜਾਬ ਦੀ ਗੱਲ ਹੁੰਦੀ ਹੈ ਹਿੰਦੁਸਤਾਨ ਵਾਲੇ ਤੇ ਉੱਥੇ ਕਿਹਾ ਜਾਂਦਾ ਕਿ ਕਈ ਜਿਹੜੇ ਬਾਹਰਲੇ ਮੁਲਕ ਵਾਲੇ ਕੋਈ ਗੱਲ ਹੋਵੇ ਉਹ ਕਹਿੰਦੇ ਜੀ ਹਿੰਦੁਸਤਾਨ ਦਾ ਪੰਜਾਬ। ਇਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਪਿਆਰਿਓ ਇਹਨੂੰ ਪੰਜਾਬ ਪ੍ਰਾਂਤ ਬੋਲਦੇ ਹਨ। ਕਈ ਵਾਰੀ ਭੁਲੇਖਾ ਲੱਗ ਜਾਂਦਾ ਕਿ ਇਹ ਪੰਜਾਬ ਦੇ ਵਿੱਚ ਇੰਜ ਹੋ ਗਿਆ, ਫਿਰ ਪਤਾ ਲੱਗਦਾ ਨਹੀਂ ਭਾਈ ਉਹ ਹਿੰਦੁਸਤਾਨ ਵਾਲਾ ਪੰਜਾਬ ਨਹੀਂ ਹੈ, ਉਹ ਪਾਕਿਸਤਾਨ ਦਾ ਪੰਜਾਬ ਹੈ। ਕਹਿਣ ਦਾ ਮਤਲਬ ਲਹਿੰਦਾ ਪੰਜਾਬ ਜਿਹੜਾ ਜਿੱਥੇ ਪਿਆਰਿਓ ਜਿਹਨੂੰ ਬਾਹਰ ਦੇਸ਼ ਕਿਹਾ ਗਿਆ ਉਹ ਇਲਾਕਾ ਉਸ ਪਾਸੇ ਚੱਲ ਗਿਆ ਤੇ ਉਹਦੇ ਨਾਲ ਨਾਲ ਇਹ ਦੋ ਤਿੰਨ ਦਰਿਆਵਾਂ ਵੀ ਜਿਹੜੀਆਂ ਤੇ ਇੰਜ ਲੱਗ ਰਿਹਾ ਕਵੀ ਰਾਜ ਜੀ ਦੱਸਦੇ ਹਨ ਕਿ ਜਾਣੋ ਕਿ ਇਹਦੇ ਉੱਤੇ ਇਹ ਚਵਰ ਜਾਂ ਇਹ ਜਾਣੋ ਕਿ ਇਹਦੇ ਉੱਤੇ ਪੰਜਾਬ ਦੇ ਉੱਤੇ ਚਵਰ ਕਰਦੇ ਹਨ। ਇਹ ਬਹੁਤ ਵੱਡੀ ਪੰਜਾਬ ਦੀ ਮਹਿਮਾ ਜਨਾਉਣ ਦੇ ਲਈ ਤੇ ਸਦਾ ਸੁਕਾਲ, ਇੱਥੇ ਪਿਆਰੀ ਉਹ ਦੁਕਾਲ ਨਹੀਂ ਆਇਆ। ਦੋ ਸ਼ਬਦ ਜਿਹੜੇ ਹਨ, ਇੱਕ ਸੁਕਾਲ ਤੇ ਇੱਕ ਦੁਕਾਲ। ਸ਼ਬਦ ਜਿਹੜਾ ਕਾਲ ਹੈ, ਜਦੋਂ ਕਾਲ ਪਿਆਰੇ ਕਾਲ ਦਾ ਮਤਲਬ ਹੁੰਦਾ ਸਮਾਂ, ਜਦੋਂ ਵਧੀਆ ਸਮਾਂ ਜਦੋਂ ਲੰਘੇ ਤੇ ਕਹਿੰਦੇ ਆ ਕਿ ਜੀ ਇਹ ਸੁਕਾਲ ਹੈ, ਜਦੋਂ ਸਮਾਂ ਬੜਾ ਭੈੜਾ ਆ ਜਾਵੇ ਉਹਨੂੰ ਦੁਕਾਲ ਬੋਲਦੇ ਆ। ਤਾਂ ਹੀ ਤਾਂ ਆਪਾਂ ਪੜ੍ਹਦੇ ਨਾ ਦੁਕਾਲੰਗ ਪ੍ਰਣਾਸੀ, ਕਈ ਵਾਰੀ ਕਈ ਪੜ੍ਹਦੇ ਦੋ ਕਾਲੰਗ, ਨਹੀਂ ਪਿਆਰਿਓ ਦੋ ਨਹੀਂ ਪੜ੍ਹਨਾ ਉਹਨੂੰ, ਇਹ ਦੋ ਦੇ ਵਾਚਕ ਦੇ ਵਿੱਚ ਨਹੀਂ ਹੈ। ਦੁਕਾਲ ਮਤਲਬ ਖੋਟਾ ਸਮਾਂ, ਭਿਆਨਕ ਸਮਾਂ। ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ, ਕਿ ਵਾਹਿਗੁਰੂ ਜੀ ਜੋ ਹਨ ਉਹ ਦੁਕਾਲ ਜਿਹੜਾ ਹੈ ਖੋਟੇ ਸਮੇਂ ਨੂੰ ਨਾਸ਼ ਕਰਨ ਵਾਲੇ ਹਨ। ਤੇ ਪਹਿਲੇ ਜ਼ਮਾਨੇ ਦੇ ਵਿੱਚ ਜਾਂ ਅੱਜ ਵੀ ਪਿਆਰਿਓ, ਤੇ ਖਾਸ ਕਰਕੇ ਜਿਹੜੇ ਇਲਾਕਿਆਂ ਦੇ ਵਿੱਚ ਫਸਲ ਵਾੜੀ ਨਹੀਂ ਹੁੰਦੀ ਹੈ, ਮੀਂਹ ਆਦਿਕ ਨਹੀਂ ਪੈਂਦਾ, ਉੱਥੇ ਫਿਰ ਕਹਿ ਦਿੰਦੇ ਸੀ ਕਿ ਜੀ ਇਹ ਅਕਾਲ ਆ ਗਿਆ, ਇਹ ਜਿਹੜਾ ਦੁਕਾਲ ਆ ਗਿਆ। ਜਿਨ੍ਹਾਂ ਇਲਾਕਿਆਂ ਦੇ ਵਿੱਚ ਵਧੀਆ ਫਸਲ ਵਾੜੀ ਖੇਤੀਬਾੜੀ ਹੁੰਦੀ ਹੈ, ਅੰਨ ਪਾਣੀ ਦਾ ਕੋਈ ਘਾਟਾ ਨਹੀਂ ਹੁੰਦਾ, ਉਹਨੂੰ ਸੁਕਾਲ ਬੋਲਦੇ ਹਨ। ਇਸ ਤਰ੍ਹਾਂ ਪੰਜਾਬ ਦਾ ਇਲਾਕਾ ਜਿਹੜਾ ਪਿਆਰੇ ਉਹ ਸਦਾ ਸੁਕਾਲ ਆ, ਤੇ ਵਧੀਆ ਸਮਾਂ ਜਿਹੜਾ ਹੈ ਸੋਹਣਾ ਸਮਾਂ, ਇੱਥੇ ਕਦੇ ਕੋਈ ਚੀਜ਼ ਦੀ ਅੰਨ ਪਾਣੀ ਦੀ ਤੋਟਾ ਕਮਤਰਤਾ ਨਹੀਂ ਆਉਂਦੀ ਹੈ। ਤੇ ਸਸਨ ਕੋ ਸਾਲੀ, ਤੇ ਇਹਦਾ ਮਤਲਬ ਹੁੰਦਾ ਕਿ ਖੇਤੀਬਾੜੀ ਦਾ ਇਹ ਗੜ੍ਹ ਹੈ, ਇਹ ਘਰ ਹੈ, ਕਿ ਖੇਤੀਬਾੜੀ ਜਿਹੜੀ ਹੈ ਸਭ ਤੋਂ ਵਧੀਆ ਆਲਾ ਦਰਜੇ ਦੀ ਖੇਤੀਬਾੜੀ ਇਹੀ ਇਲਾਕੇ

ਆਨਦੀ ਇੰਨੀ ਕਮਤਰਤਾ ਇੰਨੀ ਜ਼ਿਆਦੀ ਤੋਟਾ ਆ ਗਿਆ ਤੇ ਫਿਰ ਬਾਅਦ ਦੇ ਵਿੱਚ ਦੂਜੇ ਮੁਲਕਾਂ ਦੇ ਅੱਗੇ ਹੱਥ ਜੋੜਨੇ ਪਏ। ਉਹਨਾਂ ਨੇ ਕਹਿੰਦੇ ਨਾ ਅਮਰੀਕਾ ਨੇ ਕਿਹਾ ਜਾਂਦਾ ਕਿ ਸਭ ਤੋਂ ਗੰਦਾ ਕਣਕ ਜਿਹੜਾ ਹੈ ਜੋ ਪਸ਼ੂਆਂ ਨੂੰ ਪਾਉਂਦੇ ਉਹ ਉਹਨਾਂ ਨੇ ਭੇਜਿਆ ਸੀ। ਕਹਿਣ ਦਾ ਮਤਲਬ ਸਮਾਂ ਇੰਨਾ ਜ਼ਿਆਦਾ ਖਰਾਬ ਅਕਾਲ ਦਾ ਸਮਾਂ ਆਇਆ ਉਸ ਵੇਲੇ ਦਿਕਵਾਨ ਜੈ ਕਿਸਾਨ ਦਾ ਤੇ ਫਿਰ ਸਰਕਾਰਾਂ ਨੇ ਪ੍ਰੇਰਣਾ ਦਿੱਤੀ, ਖਾਸ ਕਰਕੇ ਪੰਜਾਬ ਦੇ ਵਿੱਚ ਉਹਨਾਂ ਨੇ ਪ੍ਰੇਰਣਾ ਦਿੱਤੀ ਹੈ। ਪੰਜਾਬੀਆਂ ਨੂੰ ਕਿਹਾ ਕਿ ਦੇਖੋ ਭਾਈ ਕਿ ਹੁਣ ਅਕਾਲ ਦਾ ਸਮਾਂ ਪੈ ਗਿਆ, ਤੁਸੀਂ ਵਧੀਆ ਖੇਤੀਬਾੜੀ ਕਰੋ, ਕਣਕ ਲਾਓ, ਝੋਨਾ ਲਾਓ, ਇਹਦੇ ਨਾਲ ਇਹ ਚੀਜ਼ਾਂ ਮੂਲ ਚੀਜ਼ਾਂ ਹਨ। ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਪੂਰਾ

ਸਨ ਉਹ ਭਰ ਦਿੱਤੇ ਗਏ ਸਨ। ਫਿਰ ਉਸ ਜ਼ਮਾਨੇ ਦੇ ਜਿਹੜੇ ਰਾਸ਼ਟਰਪਤੀ ਪ੍ਰਧਾਨ ਮੰਤਰੀ, ਚਲੋ ਆਪਾਂ ਨਾਂ ਕੀ ਲੈਣਾ, ਉਹਨਾਂ ਨੇ ਕਿਹਾ ਕਿ ਦੇਖੋ ਪੰਜਾਬੀਆਂ ਨੇ, ਇਹਨਾਂ ਲੋਕਾਂ ਨੇ, ਸਿੱਖਾਂ ਨੇ ਦੇਖੋ ਅੱਜ ਦੇਸ਼ ਨੂੰ ਬਚਾ ਲਿਆ। ਜੇ ਇਹ ਇਸ ਪਾਸੇ ਵਧੀਆ ਇਹਦੀ ਖੇਤੀਬਾੜੀ ਕਰਕੇ ਅੰਨ ਦੇ ਭੰਡਾਰ ਜੇ ਨਹੀਂ ਭਰਦੇ ਤੇ ਅੱਜ ਜਿਹੜਾ ਹੈ ਸਮਾਂ ਬਹੁਤ ਖਰਾਬ ਹੋ ਜਾਣਾ ਸੀ, ਭੁੱਖਮਰੀ ਦੇ ਨਾਲ ਲੋਕਾਂ ਨੇ ਮਰ ਜਾਣਾ ਸੀ। ਸੋ ਕਹਿਣ ਦਾ ਮਤਲਬ ਪਿਆਰੇ, ਦੇਖੋ ਕਵੀ ਰਾਜ ਜੀ ਤਾਂ ਕਿੰਨੇ ਪੈਰ ਦੀ ਧਰਤੀ ਜਿਹੜੀ ਹੈ ਬਹੁਤ ਵਧੀਆ ਖੇਤੀਬਾੜੀ ਦੇ ਲਈ ਬਹੁਤ ਆਲਾ ਦਰਜੇ ਦੀ ਸੀ। ਹੁਣ ਜਿੱਥੇ ਵਧੀਆ ਪਾਣੀ ਹੋਵੇ, ਉਪਜਾਊ ਧਰਤੀ ਹੋਵੇ, ਤੇ ਉੱਥੇ ਕਦੇ ਵੀ ਪਿਆਰੇ ਦੁਕਾਲ ਥੋੜੀ ਆ ਸਕਦਾ। ਜਿਹੜੇ ਪਿਆਰੇ ਸਪਤ ਈਤ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਖੇਤੀ ਨੂੰ ਹਾਨੀ ਪਹੁੰਚਾਉਣ ਵਾਲੇ, ਇਹ ਸੱਤ ਉਪਦਰਵ ਜਿਹੜੇ ਹਨ, ਇਹ ਸੱਤ ਤਰ੍ਹਾਂ ਦੇ ਨਾਲ ਪਿਆਰੇ ਖੇਤੀ ਜੋ ਹੈ ਇਹਦਾ ਨੁਕਸਾਨ ਹੁੰਦਾ ਹੈ। ਕਈ ਵਾਰੀ ਵਰਖਾ ਜੇ ਨਾ ਹੋਈ, ਮੀਂਹ ਜੇ ਸਮੇਂ ਦੇ ਉੱਤੇ ਨਹੀਂ ਪਿਆ, ਤਾਂ ਵੀ ਪਿਆਰੇ ਖੇਤੀਬਾੜੀ ਉਜੜ ਜਾਂਦੀ ਹੈ। ਤੇ ਇੱਕ ਗੱਲ ਯਾਦ ਰੱਖੋ, ਜੇ ਮੀਂਹ ਬਹੁਤ ਜ਼ਿਆਦਾ ਪੈ ਗਿਆ, ਅੱਤ ਦਾ ਪੈ ਗਿਆ, ਤੇ ਤੁਸੀਂ ਉਹ ਖੇਤੀ ਨੂੰ ਬਚਾ ਨਹੀਂ ਸਕਦੇ। ਕਈ ਵਾਰੀ ਪਿਆਰੇ ਸੂਕਾ ਜਿਹੜਾ ਹੈ, ਸੂਕਾ ਪੈ ਗਿਆ, ਉਹ ਤੋਂ ਬਾਅਦ ਵਧੀਆ ਮੀਂਹ ਪੈ ਜਾਵੇ ਤੇ ਫਸਲ ਵਾੜੀ ਬਚ ਜਾਂਦੀ ਹੈ। ਲੇਕਿਨ ਜਿਹੜੀ ਖੇਤੀ ਨੂੰ ਗਿੱਲੇ ਦੀ ਮਾਰ, ਪਾਣੀ ਦੀ ਮਾਰ ਪੈ ਜਾਵੇ, ਸੂਕੇ ਦੀ ਮਾਰ ਤੋਂ ਤਾਂ ਕਹਿੰਦੇ ਬਚ ਜਾਂਦਾ, ਲੇਕਿਨ ਪਾਣੀ ਦੀ ਮਾਰ ਪੈ ਗਈ, ਖੇਤੀ ਪੂਰੀ ਤਬਾਹ ਹੋ ਜਾਂਦੀ ਹੈ। ਉਹ ਤੋਂ ਬਾਅਦ ਸਾਧ ਸੰਗਤ ਜੀ ਤੀਜਾ ਜਿਹੜਾ ਖੇਤੀਬਾੜੀ ਦੇ ਲਈ, ਤੇ ਕਹਿੰਦੇ ਨਾ ਪਿਆਰਿਓ ਕਿ ਕਈ ਵਾਰੀ ਲੋਕੀ ਕਹਿੰਦੇ ਕਿ ਜੀ ਕਿਸਾਨ ਤਾਂ, ਤੇ ਉਂਝ ਆਪਾਂ ਕਹਿੰਦੇ ਨਾ ਉੱਤਮ ਖੇਤੀ, ਮੱਧਮ ਕਾਮ, ਮੱਧਮ ਦਾਮ, ਕਨਿਸ਼ਟ ਨੌਕਰੀ, ਭੀਖ ਨਿਦਾਨ, ਕਿ ਇਹ ਲੋਕਾਂ ਨੇ ਦੱਸਿਆ ਕਿ ਸਭ ਤੋਂ ਉੱਤਮ ਕ੍ਰਿਤ ਜਿਹੜਾ ਖੇਤੀਬਾੜੀ ਕਰਨੀ ਹੈ, ਉਹ ਤੋਂ ਬਾਅਦ ਵਣਜ ਵਿਆਪਾਰ ਕਰਨਾ, ਤੀਜਾ ਜਿਹੜਾ ਹੈ ਕਨਿਸ਼ਟ ਨੌਕਰੀ, ਜੇ ਇਹ ਨਹੀਂ ਕਰ ਸਕਦੇ ਤੇ ਕੋਈ ਨੌਕਰੀ ਚਾਕਰੀ ਕਰ ਲਿਓ, ਤੇ ਜੇ ਤੁਸੀਂ ਉਹ ਵੀ ਨਹੀਂ ਕਰਦੇ ਤੇ ਆਪਣੇ ਭਰਨ ਪੋਖਣ ਦੇ ਲਈ ਭੀਖ ਆਦਿਕ ਤੁਸੀਂ ਮੰਗ ਲੈਣਾ ਕਰੋ। ਲੇਕਿਨ ਖੇਤੀਬਾੜੀ ਪਿਆਰੀ ਉਹ ਸੌਖੀ ਨਹੀਂ ਹੁੰਦੀ ਹੈ। ਉਹਨਾਂ ਕਿਸਾਨਾਂ ਨੂੰ ਪੁੱਛੋ ਤੇ ਕਿਸਾਨ ਜਦੋਂ ਤੱਕ ਪਿਆਰੇ ਉਹਦੇ ਘਰ ਦੇ ਵਿੱਚ ਪੈਸਾ ਨਾ ਆ ਜਾਵੇ ਉਦੋਂ ਤੱਕ ਕਿਸਾਨ ਨੂੰ ਚੈਨ ਨਹੀਂ ਪੈਂਦਾ। ਅਖੀਰਲੇ ਦਮ ਤੱਕ ਪਿਆਰੇ ਕਈ ਵਾਰੀ ਵੇਖਦਿਆਂ ਫਸਲ ਵਾੜੀ ਐਨ ਤਿਆਰ ਹੁੰਦੀ ਹੈ, ਦਾਣਾ ਐਨ ਪੱਕ ਗਿਆ, ਤੇ ਉਹ ਤੋਂ ਬਾਅਦ ਫਿਰ ਕਿਸੇ ਕਾਰਨ ਕਰਕੇ ਅੱਗ ਲੱਗ ਜਾਂਦੀ, ਗੜੇ ਪੈ ਜਾਂਦੇ। ਕਈ ਵਾਰੀ ਪਿਆਰਿਓ ਕਿਸਾਨ ਜਿਹੜਾ ਹੈ ਉਹ ਫਸਲ ਨੂੰ ਵਧੀਆ ਉਹਦੀ ਵਾਢੀ ਹੋ ਜਾਂਦੀ ਹੈ, ਬਾਜ਼ਾਰ ਦੇ ਵਿੱਚ ਰੇਟ ਨਹੀਂ ਲੱਗਦਾ, ਰੇਟ ਡਾਊਨ ਹੋ ਜਾਂਦਾ। ਬਹੁਤ ਤਰ੍ਹਾਂ ਦੇ ਪਿਆਰਿਓ ਇਹ ਬਿਪਤਾਵਾਂ ਜਿਹੜੀਆਂ ਪੈ ਜਾਂਦੀਆਂ। ਅੱਜ ਦੇ ਜ਼ਮਾਨੇ ਦੇ ਵਿੱਚ ਮੈਂ ਬੇਨਤੀ ਕਰਾਂ ਪਿਆਰਿਓ ਕਿ ਤੀਜੀ ਜਿਹੜੀ ਹੈ ਤੇ ਮਾਰ ਜਿਹੜੀ ਚੂਹਿਆਂ ਦੀ ਪੈਂਦੀ ਸੀ, ਅੱਜ ਦੇਖੋ ਬਹੁਤ ਦਵਾਈਆਂ ਆਦਿਕ ਪਾ ਕਰਕੇ ਇਹਨਾਂ ਨੂੰ ਮਾਰਨਾ ਕੀਤਾ, ਲੇਕਿਨ ਪਿਆਰੇ ਚੂਹੇ ਵੀ ਜੇ ਖੇਤ ਨੂੰ ਲੱਗ ਜਾਣ ਉਹ ਤਾਂ ਪੂਰੇ ਜੜ੍ਹਾਂ ਨੂੰ ਕੁੱਤਰ ਦਿੰਦੇ ਹਨ, ਖੇਤੀ ਦਾ ਸਭ ਤੋਂ ਜ਼ਿਆਦਾ ਸੱਤਿਆਨਾਸ਼ ਕਰ ਦਿੰਦੇ ਹਨ। ਤਾਂ ਕਰਕੇ ਪਿਆਰਿਓ ਆਹ ਦਵਾਈਆਂ ਦਾ ਛਿੜਕਾਅ ਕਈ ਚੀਜ਼ਾਂ ਦਾ ਕਰਨਾ ਪੈਂਦਾ, ਇਹੋ ਜਿਹੇ ਜਾਨਵਰਾਂ ਨੂੰ ਮਾਰਨਾ ਪੈਂਦਾ। ਇੱਕ ਜ਼ਮਾਨੇ ਦੇ ਵਿੱਚ ਪਿਆਰਿਓ, ਮੈਂ ਅੱਜ ਦੀ ਗੱਲ ਨਹੀਂ ਕਰ ਰਿਹਾ, ਅੱਜ ਤੋਂ ਮੈਂ ਤੁਹਾਨੂੰ ਦੱਸ ਰਿਹਾ ਘੱਟ ਤੋਂ ਘੱਟ 25-30 ਸਾਲ ਪਹਿਲਾਂ ਮੈਂ ਕੁਛ ਪੜ੍ਹ ਰਿਹਾ ਸੀ ਜਦੋਂ ਛੋਟਾ ਸੀ ਨਾ, ਅਤੇ ਉਸ ਵੇਲੇ ਸਾਧ ਸੰਗਤ ਜੀ ਇਹ ਇੱਕ ਵਿਦਵਾਨ ਨੇ ਤੱਤ ਕੱਢਣਾ ਕੀਤਾ ਕਿ ਹਿੰਦੁਸਤਾਨ ਦੇ ਵਿੱਚ, ਉਹਨੇ ਹਿੰਦੁਸਤਾਨ ਦੀ ਗੱਲ ਕੀਤੀ, ਹਿੰਦੁਸਤਾਨ ਦੇ ਵਿੱਚ ਚੂਹੇ ਜਿਹੜੇ ਹਨ ਜੋ ਖੇਤੀ ਦਾ ਨੁਕਸਾਨ ਕਰਦੇ ਹਨ, ਜੇ ਉਹਨੂੰ ਆਪਾਂ ਬਚਾ ਲੈਂਦੇ ਹਾਂ ਤੇ ਤਕਰੀਬਨ ਇੱਕ ਮਹੀਨੇ ਤੱਕ ਸਾਰੀ ਦੁਨੀਆ ਨੂੰ ਆਪਾਂ ਫ੍ਰੀ ਦੇ ਵਿੱਚ ਭੋਜਨ ਖਵਾ ਸਕਦੇ ਹਾਂ। ਇੰਨਾ ਤਗੜਾ ਨੁਕਸਾਨ ਸਿਰਫ ਚੂਹੇ ਕਰ ਜਾਂਦੇ ਹਨ। ਮੈਂ ਪੁਰਾਣੀ ਗੱਲ ਕਰ ਰਿਹਾ, ਅੱਜ ਦੀ ਨਹੀਂ, ਲੇਕਿਨ ਉਸ ਜ਼ਮਾਨੇ ਦੇ ਵਿੱਚ ਉਸ ਵਿਦਵਾਨ ਨੇ ਤੱਤ ਕੱਢਣਾ ਕੀਤਾ ਕਿ ਹਿੰਦੁਸਤਾਨ ਦੇ ਵਿੱਚ ਫਸਲ ਵਾੜੀ ਵਧੀਆ ਹੁੰਦੀ ਹੈ, ਲੇਕਿਨ ਚੂਹੇ ਇੰਨਾ ਨੁਕਸਾਨ ਕਰ ਦਿੰਦੇ, ਜੇ ਉਹ ਤੋਂ ਬਚਾ ਲਿਆ ਜਾਵੇ ਇੱਕ ਮਹੀਨੇ ਤੱਕ ਸਾਲ ਦੇ ਵਿੱਚ, ਇੱਕ ਮਹੀਨੇ ਦੇ ਵਿੱਚ ਪੂਰੀ ਦੁਨੀਆ ਨੂੰ ਹਿੰਦੁਸਤਾਨ ਫ੍ਰੀ ਦੇ ਵਿੱਚ ਲੰਗਰ ਛਕਾ ਸਕਦਾ, ਇੰਨਾ ਤਗੜਾ ਨੁਕਸਾਨ ਚੂਹੇ ਕਰ ਜਾਂਦੇ ਹਨ। ਤੇ ਉਹ ਤੋਂ ਬਾਅਦ ਪਿਆਰਿਓ ਆ ਟਿੱਡੇ ਪੈ ਜਾਂਦੇ ਸੀ,
ਤੇ ਟਿੱਡੀ ਦਲ ਜਿਹਨੂੰ ਬੋਲਦੇ, ਜੇ ਟਿੱਡੇ ਲੱਗ ਜਾਣ ਅੱਜ ਤਾਂ ਅੱਜ ਦੇ ਬੱਚਿਆਂ ਨੂੰ ਤਾਂ ਪਿਆਰਿਓ ਉਹਨਾਂ ਨੂੰ ਦੱਸੋ ਆ ਟਿੱਡੀ ਦਲ ਕੀ ਹੁੰਦਾ, ਟਿੱਡੇ ਪੈ ਗਏ ਪਤਾ ਹੀ ਨਹੀਂ ਹੈ ਕਿਉਂਕਿ ਇੰਨਾ ਵਿਕਾਸ ਹੋ ਗਿਆ। ਤੇ ਬਜ਼ੁਰਗਾਂ ਨੂੰ ਪੁੱਛੋ ਪਿਆਰਿਓ ਕਈ ਵਾਰੀ ਟਿੱਡੀ ਦਲ ਲੱਗ ਜਾਵੇ, ਟਿੱਡੇ ਪੈ ਜਾਣ, ਉਹ ਸਾਰੀ ਫਸਲ ਵਾੜੀ ਨੂੰ ਨੱਕਾ ਤੱਕ ਤੋੜ ਕੇ ਉਹ ਜਿਹੜਾ ਹੈ ਤਬਾਹ ਕਰ ਦਿੰਦੇ ਸਨ, ਉਹ ਤੋਂ ਵੀ ਬਚਾਉਣਾ ਪੈਂਦਾ, ਪੰਛੀ ਲੱਗ ਜਾਂਦੇ ਸੀ। ਤੇ ਫਿਰ ਕਈ ਵਾਰੀ ਉਹਨਾਂ ਜ਼ਮਾਨਿਆਂ ਦੇ ਵਿੱਚ ਆ ਸੜਕਾਂ ਥੋੜੀਆਂ ਹੁੰਦੀਆਂ ਕਿ ਜਿੱਥੇ ਕਦੇ ਹਮਲਾ ਆਦਿਕ ਹੋਣਾ, ਰਾਜੇ ਦੀਆਂ ਫੌਜਾਂ ਲੰਘਦੀਆਂ, ਉਹਨਾਂ ਫੌਜਾਂ ਨੇ ਥੋੜ੍ਹੀ ਵੇਖਣਾ ਹੁੰਦਾ ਕਿ ਭਾਈ ਕਿ ਖੇਤੀਬਾੜੀ ਹੈ, ਆਪਾਂ ਐਂ ਬਚ ਕੇ ਚੱਲੀਏ। ਫੌਜਾਂ ਜਿਹੜੀਆਂ ਘੋੜੇ ਹਾਥੀ ਜਿੰਨੇ ਵੀ ਆ ਖੇਤਾਂ ਦੇ ਵਿੱਚੋਂ ਹੀ ਲੰਘਦੇ ਸਨ। ਇਸ ਤਰ੍ਹਾਂ ਪਿਆਰਿਓ ਇਹ 6-7 ਤਰੀਕੇ ਦੇ ਨਾਲ ਖੇਤੀ ਦਾ ਜਿਹੜਾ ਹੈ ਇਹਨੂੰ ਨੁਕਸਾਨ ਮੰਨਿਆ ਜਾਂਦਾ। ਤੇ ਕਵੀ ਰਾਜ ਜੀ ਦੱਸਦੇ ਕਿ ਇਹ ਜਿਹੜਾ ਨੁਕਸਾਨ ਪੰਜਾਬ ਦੇ ਵਿੱਚ ਨਹੀਂ ਹੁੰਦਾ ਹੈ ਕਿਉਂਕਿ ਲੋਕ ਬੜੇ ਇਮਾਨਦਾਰ ਉੱਥੋਂ ਦੇ ਚੋਰ ਜਿਹੜੇ ਹਨ, ਚੋਰੀ ਕਰਨ ਵਾਲੇ, ਉਹਨਾਂ ਨੇ ਵੇਖਿਆ ਕਿ ਭਾਈ ਆਪਾਂ ਇੱਥੇ ਚੋਰੀ ਨਹੀਂ ਕਰ ਸਕਦੇ ਹਾਂ, ਸਾਰੇ ਚੋਰਾਂ ਨੇ ਪੰਜਾਬ ਨੂੰ ਛੱਡ ਕਰਕੇ

ਖੇਤੀਬਾੜੀ ਨੂੰ ਵੇਖ ਕਰਕੇ ਉਹਦਾ ਮਨ ਮੋਹਿਤ ਹੋ ਜਾਂਦਾ ਹੈ। ਸੱਚ ਪਿਆਰਿਓ ਅੱਜ ਵੀ ਦੇਖੋ ਕਿ ਜਦੋਂ ਜੇ ਇਹਦਾ ਨਜ਼ਾਰਾ ਲੈਣਾ ਨਾ, ਤੇ ਖਾਸ ਕਰਕੇ ਗਰਮੀਆਂ ਦੀ ਰੁੱਤ ਦੇ ਵਿੱਚ ਜਦੋਂ ਵਾਢੀਆਂ ਹੁੰਦੀਆਂ ਉਸ ਵੇਲੇ ਨਹੀਂ। ਆਹ ਦੇਖੋ ਹੁਣ ਆਪ ਜੀ ਜਾਓ ਪੰਜਾਬ ਦੇ ਵਿੱਚ ਤੇ ਹਰ ਪਾਸੇ ਪਿਆਰਿਓ ਝੋਨਾ ਹੀ ਝੋਨਾ ਹੁੰਦਾ ਹੈ। ਜਦੋਂ ਗੱਡੀਆਂ ਲੰਘਦੀਆਂ ਨਾ ਟ੍ਰੇਨਾਂ ਦੇ ਰਾਹੀਂ, ਜਦੋਂ ਜਹਾਜ਼ ਤੋਂ ਵੀ ਆਪ ਜੀ ਜਾਓ ਥੱਲੇ ਜਦੋਂ ਨਿਗਾਹ ਮਾਰਦਿਆਂ ਹਰ ਪਾਸੇ ਇੰਜ ਲੱਗਦਾ ਕਿ ਧਰਤੀ ਨੇ ਹਰੀ ਚਾਦਰ ਜਿਹੜੀ ਹੈ ਉਹਨੂੰ ਓੜਨਾ ਕੀਤਾ। ਪੂਰਾ ਹਰ ਪਾਸੇ ਹਰਾ ਹੀ ਹਰਾ ਨਜ਼ਰ ਆਉਂਦਾ ਤੇ ਜਿੱਥੇ ਪਿਆਰੇ ਉਹ ਜੀਰੀ ਜਿਹੜੀ ਹੈ ਬਾਸਮਤੀ ਆਦਿਕ ਜਿੱਥੇ ਲਾਈ ਜਾਂਦੀ ਉਹਨਾਂ ਪੈੜੀਆਂ ਦੇ ਵਿੱਚੋਂ ਕਦੇ ਆਪਾਂ ਲੰਘ ਜਾਂਦੇ ਹਾਂ, ਇੰਨਾ ਮਨ ਗਦਗਦ ਹੋ ਜਾਂਦਾ ਤੇ ਇੰਨੀ ਵਧੀਆ ਖੁਸ਼ਬੂ ਆਉਂਦੀ ਹੈ। ਤੇ ਹਰ ਪਾਸੇ ਦੇਖੋ ਆਸੂਏ ਵਗਦੇ ਹਨ, ਝਰਨੇ ਵਗਦੇ ਹਨ, ਦਰਿਆਵਾਂ ਆਦਿਕ ਵਗਦੇ। ਇਹਨੂੰ ਵੇਖ ਕਰਕੇ ਪਥਕ ਵੀ ਜਿਹੜਾ ਹੈ ਅੱਜ ਵੀ ਪੰਜਾਬ ਦੇ ਵਿੱਚ ਇਹੋ ਜਿਹੇ ਮੌਸਮ ਦੇ ਵਿੱਚ ਜਦੋਂ ਜਾਵਾਂਗੇ ਤੇ ਬੰਦੇ ਦਾ ਮਨ ਜਿਹੜਾ ਇੱਕ ਵਾਰੀ ਮੋਹਿਤ ਹੋ ਜਾਂਦਾ ਹੇਰ ਹਿਤੂ ਨਾਰਾ। ਤੇ ਦੇਖੋ ਮੈਂ ਪਿਆਰਿਓ ਉਹ ਜ਼ਮਾਨਾ ਤੇ ਅੱਜ ਦਾ ਵੀ ਜ਼ਮਾਨਾ ਲੈ ਕਰਕੇ ਬੇਨਤੀ ਕਰ ਰਿਹਾ ਹਾਂ ਤੇ ਸਭ ਤੋਂ ਵਧੀਆ ਗੱਲ ਜਿਹੜੀ ਹੈ ਸਿਆਣੇ ਕਹਿੰਦੇ ਕਿ ਇਹ ਇੱਥੋਂ ਦੇ ਲੋਕ ਪੰਜਾਬ ਦੇ ਬਹੁਤ ਜ਼ਿਆਦਾ ਮਿਲਣਸਾਰ ਹੁੰਦੇ ਹਨ, ਬਹੁਤ ਜ਼ਿਆਦਾ ਹਮਦਰਦ ਹੁੰਦੇ ਹਨ ਤੇ ਕਈ ਵਾਰੀ ਕੋਈ ਰਾਹਗੀਰ ਇੱਥੋਂ ਲੰਘੇ ਇੱਥੋਂ ਦੇ ਲੋਕ ਉਹਦੇ ਨਾਲ ਇੰਨਾ ਪਿਆਰ ਕਰਦੇ ਇੰਨਾ ਉਹਨੂੰ ਪਿਆਰ ਦਿੰਦੇ ਹਨ ਸੱਚ ਜਾਣੋ ਉਹ ਬੰਦਾ ਆਪਣੇ ਪਰਿਵਾਰ ਨੂੰ ਵੀ ਭੁੱਲ ਜਾਂਦਾ। ਅੱਜ ਵੀ ਪਿਆਰੇ ਦੇਖੋ ਪੰਜਾਬ ਦੀ ਤਾਸੀਰ ਹੀ ਹੈ ਤੇ ਪੰਜਾਬ ਦੇ ਵਿੱਚ ਅੱਜ ਵੀ ਜਿਸ ਤਰ੍ਹਾਂ ਦੂਜੇ ਇਲਾਕਿਆਂ ਦੇ ਵਿੱਚ ਦੇਖੋ ਕਿ ਜਿੱਥੇ ਗਰੀਬੀ ਹੁੰਦੀ ਹੈ ਭਿਖਾਰੀ ਆਦਿ ਕਈ ਲੋਕ ਭੁੱਖਮਰੀ ਦੇ ਨਾਲ ਮਰਦੇ ਹਨ, ਪੰਜਾਬ ਦੇ ਵਿੱਚ ਪਿਆਰੇ ਕੋਈ ਬੰਦਾ ਜਿਹੜਾ ਭੁੱਖਮਰੀ ਦੇ ਨਾਲ ਨਹੀਂ ਮਰਦਾ। ਕਿਉਂਕਿ ਤੁਸੀਂ ਕੁਛ ਵੀ ਨਾ ਕਰੋ ਤੇ ਕਿਸੇ ਵੀ ਪਿੰਡ ਦੇ ਵਿੱਚ ਚਲ ਜਾਓ ਗੁਰਦੁਆਰੇ ਦੇ ਵਿੱਚ ਤੁਹਾਨੂੰ ਪ੍ਰਸ਼ਾਦਾ ਪ੍ਰਾਪਤ ਹੋ ਜਾਵੇਗਾ। ਲੋਕ ਇੰਨੇ ਜਿਹੜੇ ਹਨ ਮਦਦ ਕਰਨ ਵਾਲੇ ਮਿਲਣਸਾਰ ਹੁੰਦੇ। ਅੱਜ ਵੀ ਇਹੋ ਜਿਹੀਆਂ ਜਥੇਬੰਦੀਆਂ ਸਿੰਘਾਂ ਨੇ ਬਣਾਉਣੀਆਂ ਕੀਤੀਆਂ ਤੇ ਜਿੱਥੇ ਕੋਈ ਬਿਪਤਾ ਆ ਜਾਵੇ ਨਾ ਪਿਆਰਿਓ ਅੱਜ ਵੀ, ਤੇ ਮੈਂ ਸਿਰਫ ਹਿੰਦੁਸਤਾਨ ਦੀ ਗੱਲ ਨਹੀਂ ਕਰ ਰਿਹਾ ਪੂਰੀ ਦੁਨੀਆਂ ਦੀ ਗੱਲ ਕਰ ਰਿਹਾ। ਅੱਜ ਵੀ ਦੇਖੋ ਖਾਲਸਾ ਏਡ ਆਦਿਕ ਔਰ ਵੀ ਕਈ ਗੁਰਮੁਖ ਪਿਆਰੇ ਕਈ ਜਥੇਬੰਦੀਆਂ ਇਹਦੇ ਉੱਤੇ ਕੰਮ ਕਰਦੀਆਂ ਤੇ ਜਿੱਥੇ ਪਿਆਰੇ ਕੋਈ ਬਿਪਤਾ ਆ ਜਾਵੇ ਕੋਈ ਤਕਲੀਫ ਆ ਜਾਵੇ ਸਰਕਾਰ ਬਾਅਦ ਦੇ ਵਿੱਚ ਪਹੁੰਚਦੀ ਹੈ, ਪਹਿਲੇ ਪਿਆਰੇ ਉਹ ਪੰਜਾਬੀ ਪਹੁੰਚ ਜਾਂਦੇ ਹਨ ਉਹਨਾਂ ਦੀ ਮਦਦ ਕਰਨ ਦੇ ਲਈ। ਅੱਜ ਵੀ ਉਹ ਲੋਕ ਫਿਰ ਕਹਿੰਦੇ ਕਿ ਭਾਈ ਕਿ ਜੀ ਪੰਜਾਬੀ ਆ ਗਏ ਗੁਰੂ ਕੇ ਸਿੱਖ ਆ ਗਏ। ਆ ਆਪਾਂ ਵੇਖਿਆ ਨਾ ਪਿਛਲੇ ਸਾਲ ਹੀ ਪਿਆਰੇ ਉਹ ਹੜ੍ਹ ਆਇਆ, ਹੁਣ ਜਦੋਂ ਇਹ ਹੜ੍ਹ ਆਦਿਕ ਜਦੋਂ ਆਉਂਦੇ ਤੇ ਦੂਜੇ ਇਲਾਕਿਆਂ ਦੇ ਵਿੱਚ ਵੀ ਹੜ੍ਹ ਆਦਿਕ ਆਉਂਦਾ ਤੇ ਲੋਕ ਕੀ ਕਹਿੰਦੇ ਜੀ ਇਹ ਸਾਡੀ ਜ਼ਿੰਮੇਦਾਰੀ ਨਹੀਂ ਹੈ ਜੀ, ਇਹ ਤਾਂ ਸਰਕਾਰਾਂ ਦੀ ਜ਼ਿੰਮੇਦਾਰੀ ਹੈ। ਉਹ ਆ ਕਰਕੇ ਇਹਨੂੰ ਬੰਨ ਲਾਉਣ, ਇਹਦੇ ਉੱਤੇ ਰੋਕ ਲਾਵੇ, ਇਹਦੇ ਲਈ ਨਿਪਟਾਰਾ ਕਰਕੇ ਦੇਵੇ। ਸੱਚ ਜਾਣੋ ਪਿਆਰਿਓ ਆਪ ਜੀ ਨੇ ਵੇਖਿਆ ਹੋਵੇਗਾ ਬੇਸ਼ੱਕ ਹੜ੍ਹ ਚੜ੍ਹ ਕੇ ਆਇਆ ਤੇ ਜਿੰਨਾ ਪਿਆਰਿਓ ਹੜ੍ਹ ਨੇ ਮਾਰ ਕੀਤੀ ਉਨਾ ਜਿਹੜੇ ਪੰਜਾਬੀ ਜਿਹੜੇ ਛਾਤੀ ਡਾ ਕਰਕੇ ਅੱਗੇ ਖੜ ਗਏ ਤੇ ਸਰਕਾਰਾਂ ਦੀਆਂ ਲੋੜਾਂ ਹੀ ਨਹੀਂ ਪਈਆਂ, ਉਹਨਾਂ ਨੂੰ ਮਦਦ ਦੇ ਲਈ ਹੱਥ ਵੀ ਅੱਗੇ ਫੈਲਾਉਣਾ ਨਹੀਂ ਪਿਆ। ਸਾਰੇ ਜਿਹੜੇ ਜਥੇਬੰਦੀਆਂ ਵਾਲੇ ਸਾਧੂ ਸੰਤ ਮਹਾਂਪੁਰਖ ਸਾਰੀ ਸੰਗਤ ਜਿਹੜੀ ਹੈ ਉਸ ਪਾਸੇ ਪਲਟ ਗਈ ਤੇ ਉਹਨਾਂ ਨੇ ਆਪ ਪਿਆਰਿਓ ਦਰਿਆ ਆਦਿਕ ਜਿਹੜੇ ਜਿੱਥੇ ਟੁੱਟ ਪੈ ਗਿਆ ਉੱਥੇ ਉਹਨਾਂ ਨੇ ਬੰਨ ਲਾਉਣੇ ਕੀਤੇ ਜਿੱਥੇ ਬਰੇਤਾ ਚੜ ਗਿਆ ਤੇ ਲੋਕਾਂ ਨੇ ਆਪ ਪਿਆਰਿਓ ਆਪਣੀਆਂ ਗੱਡੀਆਂ ਟਰੈਕਟਰਾਂ ਆਦਿਕ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚੋਂ ਪੈੜੀਆਂ ਦੇ ਵਿੱਚੋਂ ਮਿੱਟੀ ਗਾਰਾ ਘੱਟਾ ਜਿਹੜਾ ਕੱਢ ਕੇ ਬਾਹਰ ਸੁੱਟਣਾ ਕੀਤਾ ਤੇ ਲੰਗਰ ਫਿਰ ਕਿਹੋ ਜਿਹੇ ਲੰਗਰ ਲਾ ਬੀਜ ਦਾ ਲੰਗਰ ਲਾ ਦਿੱਤਾ ਕਿਉਂਕਿ ਖੇਤੀ ਦੇ ਲਈ ਬੀਜ ਚਾਹੀਦਾ। ਫਿਰ ਕਈ ਸਾਧੂ ਸੰਤ ਮਹਾਂਪੁਰਖਾਂ ਨੇ ਪਿਆਰਿਓ ਕਿਹਾ ਕਿ ਜੀ ਦੇਖੋ ਕਿ ਅਸੀਂ ਤੁਹਾਡੀ ਖੇਤੀ ਨੂੰ ਸਵਾਰ ਕੇ ਦੇਣਾ ਤੇ ਤੁਹਾਨੂੰ ਵਧੀਆ ਬੀਜ ਵੀ ਦੇਵਾਂਗੇ। ਫਿਰ ਉਹਨਾਂ ਨੂੰ ਬੀਜ ਦਿੱਤਾ, ਇੰਨੀ ਮਦਦ ਕਰਦੀ ਕੀਤੀ। ਦੇਖੋ ਕਿ ਕਈ ਵਾਰੀ ਆਪਾਂ ਵੇਖਦੇ ਹਾਂ ਕਈ ਵਾਰੀ ਕਈ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਹੜ੍ਹ ਆਦਿਕ ਦੀ ਮਾਰ ਆ ਜਾਵੇ ਉਹ ਇਲਾਕਾ ਉਹ ਪ੍ਰਦੇਸ਼ ਜਿਹੜਾ ਕਈ ਸਾਲ ਪਿੱਛੇ ਚੱਲ ਜਾਂਦਾ। ਲੇਕਿਨ ਦੇਖੋ ਹੜ੍ਹ ਆਇਆ ਤਬਾਹੀ ਤਾਂ ਹੋਈ ਹੈ ਜ਼ਰੂਰ, ਲੇਕਿਨ ਪੰਜਾਬੀ ਜਿਹੜੇ ਜ਼ਿਆਦਾ ਵਿਚਲਿਤ ਨਹੀਂ ਹੋਏ। ਸਿਰਫ ਇੱਕ ਦੋ ਮਹੀਨੇ ਦੇ ਵਿੱਚ ਹੀ ਪਿਆਰਿਓ ਫਿਰ ਤੋਂ ਉਹ ਸਟੈਂਡ ਉਹ ਹੋ ਗਏ, ਫਿਰ ਤੋਂ ਤਿਆਰ ਪਰ ਤਿਆਰ ਹੋ ਗਏ। ਅੱਜ ਵੀ ਜਾ ਕਰਕੇ ਦੇਖੋ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ
ਕਿ ਭਾਈ ਇੱਥੇ ਪਾਣੀ ਚੜ ਕੇ ਆਇਆ, ਇਹ ਸਾਰੇ ਇਲਾਕੇ ਡੁੱਬ ਗਏ ਕਰਕੇ। ਤੇ ਅੱਜ ਜਦੋਂ ਵੇਖਦੇ ਹਾਂ ਉਹੀ ਲਹਿਰਾਵਲਤਾ, ਉਹੀ ਹਰਿਆਵਲਤਾ ਜਿਹੜੀ ਹੈ ਉਹ ਆਪ ਜੀ ਨੂੰ ਨਜ਼ਰ ਆਵੇਗੀ। ਇਹ ਪਿਆਰਿਓ ਲੋਕਾਂ ਦੇ ਅੰਦਰ ਦੀ ਮਨ ਦੀ ਤਾਸੀਰ ਹੈ, ਮਨ ਦੀ ਭਾਵਨਾ ਹੈ। ਬਹੁਤ ਜ਼ਿਆਦਾ ਮਦਦ ਕਰਨ ਵਾਲੇ ਹਮਦਰਦ ਲੋਕ ਹੁੰਦੇ ਹਨ, ਲੇਕਿਨ ਦੂਜੇ ਇਲਾਕਿਆਂ ਦੇ ਵਿੱਚ ਜਾਓ ਪਿਆਰਿਓ, ਸੱਚ ਜਾਣੋ, ਥੋੜੇ ਬਾੜੇ ਚੰਗੇ ਹੁੰਦੇ, ਬਾਕੀ ਤੇ ਬੰਦੇ ਇੰਨੇ ਬੇਈਮਾਨ ਹੁੰਦੇ। ਲੈ ਰੱਬ ਦਾ ਨਾਮ, ਕਦੇ ਕਿੱਥੇ ਜਾਣਾ ਹੋਵੇ ਸਾਊਥ ਆਦਿਕ ਦੂਜੇ ਇਲਾਕਿਆਂ ਦੇ ਵਿੱਚ ਜਾਓ, ਉਹਨਾਂ ਨੂੰ ਪੁੱਛੋ ਪਿਆਰਿਓ, ਉਹ ਕੋਈ ਐਡਰੈਸ ਤੁਸੀਂ ਪੁੱਛੋ ਕਿ ਭਾਈ ਮੈਂ ਇੱਥੇ ਜਾਣਾ, ਉਹ ਸਿੱਧਾ ਹੱਥ ਕਰ ਦਿੰਦਾ ਕਿ ਨਹੀਂ ਜੀ ਨਹੀਂ ਪਤਾ, ਬਿਲਕੁਲ ਤੁਹਾਡੀ ਮਦਦ ਨਹੀਂ ਕਰਨਗੇ। ਲੇਕਿਨ ਉਹੀ ਪੰਜਾਬ ਦੇ ਵਿੱਚ ਜਾਓ, ਉਹਨਾਂ ਨੂੰ ਆਪਣਾ ਦਰਦ ਦੱਸੋ, ਕਿਸ ਤਰ੍ਹਾਂ ਸਾਰਾ ਪਿੰਡ ਸਾਰੇ ਲੋਕ ਜਿਹੜੇ ਤੁਹਾਡੇ ਨਾਲ ਖੜ ਜਾਣਗੇ। ਇਹ ਪਿਆਰਿਓ ਖਾਸੀਅਤ ਉਸ ਵੇਲੇ ਵੀ ਸੀ ਤੇ ਅੱਜ ਵੀ ਹੈ। ਤਾਂ ਹੀ ਤਾਂ ਦੇਖੋ ਇਹ ਇਹਨਾਂ ਦੇ ਜਜ਼ਬਾ ਹੈ, ਇਹ ਪੰਜਾਬੀ ਜਿਹੜੇ ਉਹਨਾਂ ਦੀ ਅੰਦਰ ਦੀ ਜੋ ਭਾਵਨਾ, ਪ੍ਰੇਮ ਦੀ ਭਾਵਨਾ, ਤਿਆਗ ਦੀ ਭਾਵਨਾ ਤੇ ਨਾਲ ਪਿਆਰਿਓ ਹੱਕ ਸੱਚ ਦੇ ਉੱਤੇ ਖੜਨ ਦੀ ਭਾਵਨਾ, ਜਿਸ ਕਰਕੇ ਅੱਜ ਵੀ ਦੇਖੋ ਸਰਕਾਰਾਂ ਨੂੰ ਇਹਨਾਂ ਦੇ ਅੱਗੇ ਝੁਕਣਾ ਪੈਂਦਾ ਹੈ। ਤੇ ਹਰ ਪਾਸੇ ਜਿਹੜੇ ਰਾਸਤੇ ਜਾਂਦੇ ਹਨ ਉਹਨਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਫਲ ਫੁੱਲ ਦੇ ਦਰਖਤ ਲੱਗੇ ਹੋਏ, ਤੇ ਇਹ ਕਾਹਦੇ ਲਈ ਲਾਉਣੇ ਕੀਤੇ। ਲੇਕਿਨ ਅੱਜ ਇਹ ਚੀਜ਼ਾਂ ਦਾ ਬੜਾ ਘਾਟਾ ਹੈ, ਲੇਕਿਨ ਫਿਰ ਵੀ ਮਹਾਂਪੁਰਖ ਸਿਆਣੇ ਬੰਦੇ ਜਿਹੜੇ ਨਾ ਉਹ ਇਹ ਕੰਮ ਬਹੁਤ ਵਧੀਆ ਕਰ ਰਹੇ ਹਨ। ਪਹਿਲੇ ਜ਼ਮਾਨੇ ਦੇ ਵਿੱਚ ਰਾਸਤਿਆਂ ਦੇ ਉੱਤੇ ਪਿਆਰਿਓ ਕੀ ਕੀਤਾ ਜਾਂਦਾ ਕਿ ਵਧੀਆ ਜਿਹੜੇ ਦਰਖਤ ਜਿਹੜੇ ਹਨ ਫਲ ਵਾਲੇ ਫੁੱਲ ਵਾਲੇ ਦਰਖਤ ਲਾਏ ਜਾਂਦੇ। ਇੱਕ ਤਾਂ ਪਿਆਰਿਓ ਰਾਹਗੀਰ ਜਿਹੜਾ ਹੈ, ਪਥਕ ਜਿਹੜਾ ਹੈ, ਉਹਨੂੰ ਵਧੀਆ ਜਿਹੜੀ ਸਗਣੀ ਛਾਂ ਪ੍ਰਾਪਤ ਹੋਵੇ, ਫੁੱਲਾਂ ਦੀ ਖੁਸ਼ਬੂ ਪ੍ਰਾਪਤ ਹੋਵੇ। ਰਾਸਤੇ ਵਿੱਚ ਜਾਣ ਵਾਲਾ ਰਾਹਗੀਰ ਜਿਹੜਾ ਹੈ ਜੇ ਭੁੱਖਾ ਹੈ ਤੇ ਕੋਈ ਫਲ ਆਦਿਕ ਤੋੜ ਕਰਕੇ ਛਕ ਲਵੇ। ਇਸ ਕਰਕੇ ਜਿਹੜੇ ਜਿਹੜੀਆਂ ਸੜਕਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਦੋਵੇਂ ਪਾਸੇ ਪਿਆਰਿਓ ਵਧੀਆ ਵਧੀਆ ਦਰਖਤ ਜਿਹੜੇ ਹਨ ਲਾਏ ਜਾਂਦੇ ਸਨ। ਸੋ ਇਸ ਤਰ੍ਹਾਂ ਜਦੋਂ ਪੰਜਾਬ ਦੇ ਵਿੱਚੋਂ ਲੰਘਦੇ ਤੇ ਹਰ ਪਾਸੇ ਵਧੀਆ ਵਧੀਆ ਰਾਹ ਦੇ ਉੱਤੇ ਦਰਖਤ ਲੱਗੇ ਹੋਏ ਹਨ, ਤੇ ਜਿੱਥੇ ਪਿਆਰਿਓ ਲੋਕ ਬੜੇ ਸਮਝਦਾਰ ਸ੍ਰੇਸ਼ਟ ਚਾਲ ਨੂੰ

ਸੇਵਾ ਕਿ ਕੋਈ ਵੀ ਅਤਿਥੀ ਆ ਜਾਵੇ ਨਾ ਪਿਆਰਿਓ, ਉਹਨਾਂ ਦੀ ਸੇਵਾ ਦੇ ਵਿੱਚ ਅੱਜ ਵੀ ਪੰਜਾਬੀ ਜਿਹੜੇ ਹਨ ਤਤਪਰ ਰਹਿੰਦੇ ਹਨ। ਕਦੇ ਕੋਈ ਆ ਜਾਵੇ ਪਿਆਰਿਓ ਤੇ ਗੱਲ ਹੀ ਛੱਡ ਦਿਓ, ਪਿੰਡਾਂ ਦੇ ਵਿੱਚ ਵੀ ਕੋਈ ਜਿਹੜਾ ਇਹੋ ਜਿਹਾ ਅਤਿਥੀ ਭੂਲਾ ਭਟਕਾ ਆ ਗਿਆ ਤੇ ਉਹਨੇ ਕਹਿ

ਹਨ, ਜੋ ਵੀ ਉਹਦੇ ਲਈ ਮਦਦ ਜੋ ਸੰਭਵ ਹੋ ਸਕਦੀ ਆ ਉਹ ਕਰ ਦਿੰਦੇ ਹਨ। ਇਹ ਅਤਿਥੀ ਦੀ ਹੀ ਪਿਆਰੀ ਉਹ ਸੇਵਾ ਜੋ ਲੰਗਰਾਂ ਦੀ ਸੇਵਾ ਹੁੰਦੀ ਹੈ, ਇਹ ਲੰਗਰ ਦੀ ਸੇਵਾ ਅਤਿਥੀਆਂ ਦੀ ਹੈ, ਭਾਵ ਕੇ ਜਿਹੜੇ ਪਿਆਰਿਓ ਕੋਈ ਪੁੱਛ ਕੇ ਥੋੜੀ ਆਉਂਦਾ ਲੰਗਰ। ਆਪਾਂ ਦੂਜੇ ਪਾਰਟੀ ਆਦਿਕ ਦੇ ਵਿੱਚ ਜਾਂਦੇ ਹਾਂ, ਉਹ ਬੰਦੇ ਸਾਨੂੰ ਨਿਮਦਰਾ ਦਿੰਦੇ, ਆਪਾਂ ਵੀ ਦੱਸ ਕੇ ਜਾਂਦੇ ਕਿ ਮਿੱਤਰਾ ਆਉਣਾ ਤੇਰੇ ਕੋਲ ਛਕਣ ਦੇ ਲਈ। ਲੇਕਿਨ ਲੰਗਰਾਂ ਦੇ ਵਿੱਚ ਪਿਆਰਿਓ ਕਿਸੇ ਨੂੰ ਸੱਦਾ ਥੋੜੀ ਦਿੱਤਾ ਜਾਂਦਾ ਤੇ ਜਾਣ ਵਾਲਾ ਕਹਿ ਕੇ ਥੋੜੀ ਜਾਂਦਾ ਪ੍ਰਬੰਧਕਾਂ ਨੂੰ ਕਿ ਜੀ ਅਸੀਂ ਆ ਰਹੇ ਹਾਂ ਜੀ ਪ੍ਰਸ਼ਾਦੇ ਦਾ ਪ੍ਰਬੰਧ ਕਰੋ। ਆ ਪਿਆਰਿਓ ਕੁਛ ਮਹੀਨੇ

ਪਹਿਲਾਂ ਦੀ ਮੈਂ ਆਪ ਜੀ ਨੂੰ ਗੱਲ ਦੱਸ ਰਿਹਾ। ਦਿੱਲੀ ਦੇ ਵਿੱਚ ਕੀ ਹੋਇਆ ਸੀ ਪਿਆਰਿਓ, ਜਿਹੜੇ ਨੌਜਵਾਨ ਬੱਚੇ ਜਿਹੜੇ ਹਨ ਆਪਣੇ ਹੱਕਾਂ ਦੀ ਮੰਗ ਦੇ ਲਈ ਆਏ, ਉੱਥੇ ਆ ਕਰਕੇ ਉਹਨਾਂ ਨੇ ਧਰਨਾ ਲਾਉਣਾ ਕੀਤਾ। ਜਦੋਂ ਉਹਨਾਂ ਦੇ ਉੱਤੇ ਲਾਠੀ ਚਾਰਜ ਹੋਇਆ, ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ, ਭੱਜ ਦੜ ਮੱਚ ਗਈ। ਸੱਚ ਜਾਣੋ ਪਿਆਰਿਓ, ਅੱਜ ਦਾ ਜ਼ਮਾਨਾ ਮੀਡੀਆ ਦਾ ਯੁੱਗ ਹੈ, ਸੋ ਇਹਦੇ ਨਾਲ ਸਾਨੂੰ ਵੀ ਚਾਹੀਦਾ ਕਿ ਮੀਡੀਆ ਦੇ ਨਾਲ ਆਪਾਂ ਆਪਣੇ ਧਰਮ ਦਾ ਅਤੇ ਜੋ ਖਾਲਸੇ ਨੇ ਮਾਰ ਕੇ ਮਾਰਨੇ ਕੀਤੇ ਉਹਦਾ ਆਪਾਂ ਪ੍ਰਚਾਰ ਕਰਨਾ ਕਰੀਏ। ਉਹਨਾਂ ਨੇ ਉਹ ਵੀਡੀਓ ਬਣਾ ਕਰਕੇ ਦਿਖਾਏ ਕਿਸ ਤਰ੍ਹਾਂ ਨੌਜਵਾਨ ਬੱਚੇ ਜਿਹੜੇ ਹਨ ਭੱਜ ਕੇ ਜਾ ਰਹੇ ਹਨ। ਉਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਮੰਦਰ ਸਨ ਅਤੇ ਉਹਨਾਂ ਮੰਦਰਾਂ ਦੇ ਪ੍ਰਬੰਧਕਾਂ ਨੇ, ਪੁਜਾਰੀਆਂ ਨੇ ਮੰਦਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ। ਬੱਚਿਆਂ ਨੇ ਕਿਹਾ, ਵਿਦਿਆਰਥੀਆਂ ਨੇ ਕਿਹਾ ਕਿ ਭਾਈ ਸਾਨੂੰ ਰੁਕਣ ਦਿਓ। ਉਹਨਾਂ ਨੇ ਕਿਹਾ, ਨਹੀਂ ਭਾਈ ਤੁਹਾਨੂੰ ਰੁਕਣ ਨਹੀਂ ਦੇਣਾ, ਨਿਕਲ ਜਾਓ, ਦਫਾ ਹੋ ਜਾਓ। ਜਿਹੜੇ ਅੰਦਰ ਵੀ ਬੈਠੇ ਹੋਏ ਉਹਨਾਂ ਨੂੰ ਵੀ ਬਾਹਰ ਕੱਢ ਦਿੱਤਾ। ਉਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਾਰੀਆਂ ਮਸੀਤਾਂ ਸੀ, ਗਿਰਜੇ ਘਰ ਸਨ, ਇਹਦੀ ਕੋਈ ਕਮੀ ਨਹੀਂ ਸੀ ਪਿਆਰਿਓ। ਕਦੇ ਜਾ ਕਰਕੇ ਗਿਣਤੀ ਕਰ ਲਿਓ, ਗੁਰਦੁਆਰਾ ਬੰਗਲਾ ਸਾਹਿਬ ਦਾ ਇੱਕ ਅਸਥਾਨ ਰਕਾਬਗੰਜ ਸਾਹਿਬ ਬੰਗਲਾ ਸਾਹਿਬ, ਇਹ ਤਾਂ ਇੱਕ ਦੋ ਹੀ ਅਸਥਾਨ ਸੀ, ਲੇਕਿਨ ਬਾਕੀ ਪਿਆਰਿਓ ਕਿੰਨੇ ਜ਼ਿਆਦਾ ਮੰਦਰ ਮਸੀਤਾਂ ਆਦਿਕ ਸਨ, ਸਾਰਿਆਂ ਦੇ ਬੂਹੇ ਬੰਦ ਕਰ ਦਿੱਤੇ। ਜਿਹੜੇ ਅੰਦਰ ਸੀ ਵੀ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਅਤੇ ਗੁਰਦੁਆਰੇ ਵਾਲਿਆਂ ਨੇ ਫਿਰ ਗੁਰੂ ਕੇ ਸਿੱਖਾਂ ਨੇ ਪੰਜਾਬੀਆਂ ਨੇ ਕੀ ਕੀਤਾ, ਗੁਰੂ ਘਰ ਦੇ ਬੂਹੇ ਖੋਲ੍ਹ ਦਿੱਤੇ, ਉਹਨਾਂ ਨੂੰ ਸੱਦਿਆ, ਆਓ ਜੀ ਆਓ, ਆ ਕਰਕੇ ਇੱਥੇ ਆਪਣਾ ਰਹਿਣ ਬਸੇਰਾ ਕਰਨਾ ਕਰੋ। ਉਹਨਾਂ ਨੂੰ ਪਿਆਰਿਓ ਉਹਨਾਂ ਦੇ ਲਈ ਕੋਈ ਥੋੜ੍ਹੀ ਗਿਣਤੀ ਨਹੀਂ ਸੀ ਕਿ ਭਾਈ 100-200 ਬੰਦਾ, ਲੱਖਾਂ ਦੀ ਤਾਦਾਦ ਦੇ ਵਿੱਚ ਪਿਆਰਿਓ ਵਿਦਿਆਰਥੀ ਇਹ ਬੰਦੇ ਆ ਗਏ। ਉਹਨਾਂ

ਘਰ ਦੇ ਵਿੱਚ ਆਪਾਂ ਵੇਖਦੇ ਹਾਂ ਗੁਰੂ ਘਰ ਦੀ ਕੋਈ ਬਹੁਤ ਤਗੜੀ ਆਮਦਾਨੀ ਕੋਈ ਖਜ਼ਾਨੇ ਥੋੜੀ ਹਨ ਗੁਰੂ ਘਰ ਦੇ, ਜੇ ਵੇਖਿਆ ਜਾਵੇ ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਪੈਸਾ ਜਿਹੜਾ ਹੈ ਮੰਦਰਾਂ ਮਸੀਤਾਂ ਵਾਲਿਆਂ ਕੋਲ, ਉਹਨਾਂ ਦੇ ਕੋਲ ਪੈਸਾ ਸੀ। ਲੇਕਿਨ ਉਹ ਜ਼ਮਾਨਾ ਉਹ ਸਮਾਂ ਆਇਆ ਕਰੋਨਾ ਦਾ, ਤੇ ਉਹਨਾਂ ਨੇ ਆਪਣੇ ਖਜ਼ਾਨੇ ਜਿਹੜੇ ਪਿਆਰੇ ਉਹ ਬੰਦ ਕਰ ਲਏ ਲੋਕਾਂ ਨੂੰ, ਫਿਰ ਵੀ ਕਿਹਾ ਕਿ ਸਾਨੂੰ ਚੜਾ ਕੇ ਜਾਓ, ਦੇ ਕੇ ਜਾਓ, ਤੁਹਾਨੂੰ ਲੈਣਾ ਇੱਥੋਂ ਲੈਣਾ ਤੁਸੀਂ ਕੁਛ ਵੀ ਨਹੀਂ, ਤੁਹਾਨੂੰ ਅਸੀਂ ਦੇਣਾ ਕੁਛ ਵੀ ਨਹੀਂ ਹੈ, ਤਾਂ ਤੋਂ ਲੈਣਾ ਜ਼ਰੂਰ ਹੈ। ਲੇਕਿਨ ਗੁਰੂ ਘਰ ਦੇ ਭੰਡਾਰੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਖੋਲ ਦਿੱਤੇ ਕਿ ਨਹੀਂ ਭਾਈ ਇਹੀ ਤਾਂ ਸਮਾਂ ਹੈ, ਔਖੇ ਸਮੇਂ ਦੇ ਵਿੱਚ ਹੀ ਤਾਂ ਜਦੋਂ ਆਪਾਂ ਜਦੋਂ ਲੋੜ ਪੈਂਦੀ ਹੈ ਉਸ ਵੇਲੇ ਉਹਦੀ ਸੇਵਾ ਕਰੋ, ਤਾਂ ਹੀ ਤਾਂ ਪਿਆਰੇ ਉਹ ਲਾਭ ਪ੍ਰਾਪਤ ਹੁੰਦਾ। ਸਿਆਣੇ ਕਹਿੰਦੇ ਨਾ ਕੋਈ ਬੰਦਾ ਜਿਹੜਾ ਪਿਆਰਿਓ ਪਾਣੀ ਕਰਕੇ ਤੜਫ ਰਿਹਾ ਸੀ ਮਰ ਰਿਹਾ ਸੀ, ਉਹ ਕਹਿ ਰਿਹਾ ਸੀ ਕਿ ਭਾਈ ਮੈਨੂੰ ਪਾਣੀ ਪਿਲਾ ਦਿਓ ਭਾਈ ਮੈਂ ਬਚ ਜਾਵਾਂਗਾ, ਉੱਥੇ ਪਾਣੀ ਪਿਆ ਹੋਇਆ ਲੋਕਾਂ ਨੇ ਪਾਣੀ ਨਹੀਂ ਪਿਲਾਇਆ। ਬਾਅਦ ਦੇ ਵਿੱਚ ਉਹ ਬੰਦਾ ਜਦੋਂ ਮਰ ਗਿਆ ਕਹਿਣ ਲੱਗਿਆ ਜੀ ਗੰਗਾ ਜਲ ਲਿਆਓ ਇਹਦਾ ਇਸ਼ਨਾਨ ਕਰਾਈਏ, ਚਲੋ ਵਧੀਆ ਇਹਨੂੰ ਗੋਤੇ ਲਵਾਈਏ। ਮਰਨ ਤੋਂ ਬਾਅਦ ਪਿਆਰਿਓ ਪਾਣੀ ਛਕਾਉਣ ਦੇ ਨਾਲ ਉਹਦਾ ਇਸ਼ਨਾਨ ਕਰਾਉਣ ਦੇ ਨਾਲ ਕੀ ਫਾਇਦਾ ਹੈ? ਲੋੜ ਹੁੰਦੀ ਆ ਉਸ ਵੇਲੇ ਉਹਦੀ ਸੇਵਾ ਕਰਨੀ ਚਾਹੀਦੀ ਹੈ, ਇਹਨੂੰ ਬੋਲਦੇ ਹਨ ਅਤਿਥੀ ਸੇਵਾ। ਇਸ ਤਰ੍ਹਾਂ ਪੰਜਾਬੀ ਜਿਹੜੇ ਹਨ ਪੰਜਾਬ ਦੇ ਬਾਸ਼ਿੰਦੇ, ਹੁਣ ਸਭ ਤੋਂ ਜ਼ਿਆਦਾ ਪੰਜਾਬੀ ਬੋਲੋ ਜਾਂ ਗੁਰੂ ਕੇ ਸਿੱਖ ਬੋਲੋ, ਕਿਉਂਕਿ ਸਿੱਖਾਂ ਦੇ ਨਾਲ ਪੰਜਾਬ ਵੱਸਦਾ ਹੈ। ਪੰਜਾਬ ਦਾ ਇਹ ਮਤਲਬ ਨਹੀਂ ਕਿ ਇਹਦੇ ਵਿੱਚ ਹਰਿਆਣਾ

ਇਹ ਪਸ਼ੂ ਜਿਹੜੇ ਹਨ ਪਸ਼ੂ ਧਨ ਜਿਹਨੂੰ ਕਿਹਾ ਜਾਂਦਾ ਕਹਿੰਦੇ ਉਹ ਇਲਾਕੇ ਦਾ ਪੰਜਾਬ ਦਾ ਘੋੜਾ ਅੱਜ ਵੀ ਕਈ ਨਸਲਾਂ ਜਿਹੜੀਆਂ ਪੰਜਾਬ ਦੀ ਜੋ ਘੋੜਿਆਂ ਦੀ ਨਸਲ ਆਦਿਕ ਹੈ ਲੋਕੀ ਤੜਪਦੇ ਕਿ ਭਾਈ ਉਹ ਨਸਲ ਦੀ ਸਾਨੂੰ ਗਾਂ ਚਾਹੀਦੀ ਮੱਝ ਚਾਹੀਦਾ ਘੋੜਾ ਚਾਹੀਦਾ ਤੇ ਦਿਨ ਕੀ ਖਾਣ ਭਾਵ ਕੇ ਇੰਜ ਜਾਣ ਦਿਓ ਕਿ ਇਹ ਖੇਤੀ ਦੀ ਹੋ ਗਿਆ ਪਸ਼ੂਆਂ ਦੀ ਖਾਣ ਦੀ ਇਹ ਧਰਤੀ ਹੈ ਤੇ ਇਸ ਤਰ੍ਹਾਂ ਹਰ ਤਰ੍ਹਾਂ ਦੇ ਨਾਲ ਨਿਪੁੰਨ ਇਹ ਪੰਜਾਬ ਦਾ ਇਲਾਕਾ ਪੰਜਾਬ ਦਾ ਦੇਸ਼ ਜੋ ਹੈ ਇਹ ਭਾਰਤ ਖੰਡ ਦੇ ਵਿੱਚ ਜਿਹਨੂੰ ਆਪਾਂ ਭਾਰਤ ਬੋਲਦੇ ਹਾਂ ਯਾਦ ਰੱਖੋ ਪਿਆਰਿਓ ਕਈ ਲੋਕ ਨਾ ਇਹਨਾਂ ਚੀਜ਼ਾਂ ਤੋਂ ਨਾ ਅੱਜ ਦੇ ਜ਼ਮਾਨੇ ਦੇ ਵਿੱਚ ਕਈ ਜਿਹੜੇ ਬੈਠੇ ਬਹੁਤ ਜ਼ਿਆਦਾ ਕੱਟੜਵਾਦ ਦੇ ਵਿੱਚ ਫਸੇ ਹੋਏ ਹਨ ਜਦੋਂ ਆਪਾਂ ਇਹਨੂੰ ਭਾਰਤ ਬੋਲਦੇ ਆਨ ਬੋਲਦੇ ਹਾਂ ਉਹਨਾਂ ਨੂੰ ਬੜੀ ਅੱਗ ਲੱਗ ਜਾਂਦੀ ਉਹ ਕਹਿੰਦੇ ਜੀ ਆਹ ਕੀ ਬੋਲ ਦਿੱਤਾ ਰਾਜ ਨੇ ਕਿਹਾ ਨਾ ਹਿੰਦੁਸਤਾਨ ਸੰਭਾਲ ਸੀ ਬੋਲਾ ਕਰਕੇ ਭਾਵ ਕੇ ਇਹਨੂੰ ਹਿੰਦੁਸਤਾਨ ਦਾ ਦਰਜਾ ਮਹਾਰਾਜ ਨੇ ਦਿੱਤਾ ਮਹਾਰਾਜ ਨੇ ਹਿੰਦੁਸਤਾਨ ਕਹਿ ਕਰਕੇ ਸੰਬੋਧਨ ਕੀਤਾ ਇਹ ਖੰਡ ਜਿਹੜਾ ਇਹਨੂੰ ਭਾਰਤ ਖੰਡ ਬੋਲਦੇ ਸਨ ਤੇ ਤਾਂ ਕਰਕੇ ਇਹਨੂੰ ਭਾਰਤ ਕਿਹਾ ਗਿਆ ਭਾਰਤ ਖੰਡ ਦੇ ਨਾਲ ਭਾਰਤ ਸ਼ਬਦ ਪੈ ਗਿਆ ਇਹਨਾਂ ਸ਼ਬਦਾਂ ਦੇ ਨਾਲ ਨਫ਼ਰਤ ਨਹੀਂ ਕਰਨਾ ਚਾਹੀਦਾ ਹੈ ਸੋ ਇਹ ਭਾਰਤ ਖੰਡ ਦੇ ਵਿੱਚ ਸਭ ਤੋਂ ਉਜਗਰਾ ਪਾਪ ਕੇ ਸਭ ਤੋਂ ਵਧੀਆ ਇਲਾਕਾ ਹੈ ਪੰਜਾਬ ਦਾ ਦੇਸ਼ ਪੰਜਾਬ ਦੀ ਇਹ ਧਰਤੀ ਹੁਣ ਇਸ ਤਰ੍ਹਾਂ ਦਾ ਪੰਜਾਬ ਦਾ ਇਲਾਕਾ ਜਿਹੜਾ ਹੈ ਹੁਣ ਉਹ ਤੋਂ ਬਾਅਦ ਜਿਸ ਸ਼ਹਿਰ ਦੇ ਵਿੱਚ ਮਹਾਰਾਜ ਜੀ ਨੇ ਅਵਤਾਰ ਧਾਰਨ ਕਰਨਾ ਪਿੰਡ ਦਾ ਉਹਦਾ ਜ਼ਿਕਰ ਕਰਦੇ ਹਨ ਉਹਦੇ ਵਿੱਚ ਇਹ ਤਲਵੰਡੀ ਜਿਹੜੀ ਹੈ ਇਹਨੂੰ ਪਿਆਰਿਓ ਦੇਖੋ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਤਲਵੰਡੀਆਂ ਵਸਦੀਆਂ ਗੁਰੂ ਘਰ ਦੇ ਵਿੱਚ ਆਪਾਂ ਵੇਖਦੇ ਹਾਂ ਇੱਕ ਤਾਂ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਦੂਜੀ ਸਾਬੋ ਕੀ ਤਲਵੰਡੀ ਹੈ ਤਲਵੰਡੀ ਜਿਹੜੀ ਹੈ ਇਹ ਇਲਾਕੇ ਤੇ ਨਾਲ ਜਿਹਨੇ ਇਹਨੂੰ ਵਸਾਇਆ ਉਹਦੇ ਨਾਮ ਦੇ ਨਾਲ ਵਸ ਜਾਂਦੀ ਹੈ ਤੇ ਰਾਏ ਭੋਏ ਜਿਹੜਾ ਹੈ ਤੇ ਇਹ ਕਿਹਾ ਜਾਂਦਾ ਪਿਆਰੇ ਰਾਏ ਭੋਏ ਨੇ ਇਸ ਨੂੰ ਵਸਾਉਣਾ ਕੀਤਾ ਤਾਂ ਕਰਕੇ ਰਾਏ ਭੋਏ ਦੀ ਤਲਵੰਡੀ ਕਹਿ ਕਰਕੇ ਆਪਾਂ ਇਹਨੂੰ ਸੰਬੋਧਨ ਕਰਦੇ ਹਾਂ ਇਸ ਨਗਰ ਦੇ ਵਿੱਚ ਚਾਰ ਵਰਨ ਦੇ ਲੋਕ ਜਿਹੜੇ ਹਨ ਛੱਤਰੀ ਬ੍ਰਾਹਮਣ ਸ਼ੂਦਰ ਅਤੇ ਵੈਸ਼

0: ਢਿੱਡ ਬੰਨਿਓ ਉਤੰਗਾ।
1: ਤੇ ਨਗਰ ਦਾ ਕੋਟ ਜਿਹੜਾ ਹੈ, ਕੋਟ ਪਿਆਰਿਓ ਉਹਨੂੰ ਬੋਲਦੇ, ਕਿਉਂਕਿ ਪਹਿਲੇ ਜ਼ਮਾਨੇ ਦੇ ਵਿੱਚ ਇਹਨਾਂ ਡਕੈਤਾਂ ਤੋਂ ਚੋਰਾਂ ਤੋਂ ਬਚਾਉਣ ਦੇ ਲਈ ਸ਼ਹਿਰ ਨੂੰ ਵੱਡੀ ਸਾਰੀ ਕੰਧ ਜਿਹੜੀ ਹੈ, ਜਿਹਨੂੰ ਆਪਾਂ ਬਾਉਂਡਰੀ ਲਾਈਨ ਬੋਲਦੇ ਹਾਂ, ਆਪਾਂ ਵੀ ਕੀ ਕਰਦੇ ਨਾ ਪਿਆਰਿਓ, ਘਰ ਨੂੰ ਸੁਰੱਖਿਅਤ ਰੱਖਣਾ ਹੋਵੇ ਤੇ ਆਪਾਂ ਸਭ ਤੋਂ ਪਹਿਲੇ ਵਧੀਆ ਬਾਉਂਡਰੀ ਜਿਹੜੀ ਹੈ ਉਹ ਬਣਾਉਂਦੇ ਹਾਂ। ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਸ਼ਹਿਰ ਜ਼ਿਆਦਾ ਵੱਡੇ ਨਹੀਂ ਹੋਇਆ ਕਰਦੇ ਸਨ, ਤੇ ਜਿਹੜੇ ਰਈਸ ਲੋਕ ਉਹ ਸ਼ਹਿਰਾਂ ਦੇ ਅੰਦਰ ਰਹਿੰਦੇ ਤਗੜੇ ਮਾਲ ਧਨ ਵਾਲੇ, ਤਾਂ ਕਰਕੇ ਉਹਨਾਂ ਦੀ ਹਿਫਾਜ਼ਤ ਉਹਦੀ ਰੱਖ ਰਖਾਵ ਦੇ ਲਈ ਵਧੀਆ ਕੋਟ ਜਿਹੜਾ ਚੌ ਚਫੇਰੀ ਜਿਹੜੀ ਹੈ ਵਧੀਆ ਕੰਧ ਬਣਾਈ ਜਾਂਦੀ ਸੀ, ਉਹਨੂੰ ਕੋਟ ਕਿਹਾ ਜਾਂਦਾ। ਤੇ ਇੰਨੇ ਵੱਡੇ ਕੋਟ ਬਣਾਏ ਗਏ, ਇੰਜ ਲੱਗਦਾ ਕਿ ਭਾਈ ਇਹਦੇ ਅੱਗੇ ਪਹਾੜ ਵੀ ਜਿਹੜੇ ਹਨ ਉਹ ਛੋਟੇ ਨਜ਼ਰ ਆਉਂਦੇ।

ਉਹਨਾਂ ਨੂੰ ਪਤਾ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇੱਥੇ ਅਵਤਾਰ ਧਾਰਨ ਹੋਣਾ, ਤਾਂ ਕਰਕੇ ਪਹਿਲਾਂ ਹੀ ਪਿਆਰਿਓ ਉਹਨਾਂ ਨੇ ਆਹ ਜਿਹੜਾ ਦੇਵਤਾ ਜਿਹੜਾ ਹੈ ਉਹਨੂੰ ਭੇਜਿਆ ਕਿ ਭਾਈ ਵਧੀਆ ਮਹਿਲ ਮਾੜੀਆਂ ਬਣਾ, ਬਹੁਤ ਵਧੀਆ ਇਹ ਨਗਰ ਦੀ ਰਚਨਾ ਕਰਨਾ ਕਰ। ਤੇ ਸੁਰਭੀ ਖੀਰ ਭਾਵ ਕੇ ਜਿਹੜੀਆਂ ਗਾਵਾਂ ਮੱਝਾਂ ਵੀ ਬਹੁਤ ਵਧੀਆ ਦੁੱਧ ਦਿੰਦੀਆਂ, ਉਹਨਾਂ ਦੀ ਦੁੱਧ ਦੀ ਤਾਸੀਰ ਬਹੁਤ ਵਧੀਆ ਹੈ। ਲੋਕ ਜਿਹੜੇ ਹਨ ਤਲਵੰਡੀ ਦੇ ਰਹਿਣ ਵਾਲੇ ਪਿਆਰਿਓ, ਇਹ ਲੋਕ ਨਹੀਂ ਜਾਣੋ ਕਿ ਸਾਕਸ਼ਾਤ ਇਹ ਦੇਵਤੇ ਤਾਂ ਨਹੀਂ ਹਨ। ਇਹਨਾਂ ਇਸ ਇਲਾਕੇ ਦੀ ਰਚਨਾ ਜਿਹੜੀ ਹੈ ਬਹੁਤ ਵਿਚਿੱਤਰ ਹੈ। ਵਿਸ਼ਵਕਰਮਾ ਜਿਹੜਾ ਹੈ ਇਹ ਦੇਵਤਿਆਂ ਦਾ ਮੇਸਤਰੀ ਮੰਨਿਆ ਜਾਂਦਾ, ਤੇ ਲੱਗਦਾ ਕਿ ਭਾਈ ਵਿਸ਼ਵਕਰਮਾ ਨੇ ਆਪ ਆ ਕਰਕੇ ਪਹਿਲਾਂ ਹੀ ਇਹ ਨਗਰ ਨੂੰ ਰਚਨਾ ਕੀਤਾ। ਤੇ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਵੇਦ ਪਾਠੀ ਆਦਿਕ, ਕਿਉਂਕਿ ਬੇਦੀਆਂ ਦਾ ਕੰਮ ਹੀ ਸੀ ਜਿਹਨੇ ਵੇਦ ਪੱਠਿਓ ਸੋ ਬੇਦੀ ਕਹਾਏ, ਉਹ ਉੱਥੇ ਬੈਠ ਕਰਕੇ ਵੇਦ ਪਾਠ ਮੰਤਰੋ

0: ਦੀ ਪ੍ਰਾਪਤੀ ਦੇ ਲਈ ਉਹ ਖੱਟ ਕਰਮ ਕਰਿਆ ਕਰਦੇ ਸਨ। ਇਸ ਤਰ੍ਹਾਂ ਦੇ ਦਿਜਵਰ ਜਿਹੜੇ ਧਾਰਮਿਕ ਲੋਕ ਉੱਥੇ ਵਸਦੇ ਆਪਾਂ ਵੇਖਦੇ ਹਾਂ ਪਿਆਰਿਓ। ਤੇ ਜਿਸ ਤਰ੍ਹਾਂ ਮਹਾਰਾਜ ਨੇ ਜੋ ਬਚਨ ਕੀਤਾ, ਅੰਤਰ ਕਪਟ ਉਧਰ ਭਰਨ ਕੈ ਤਾਈ ਪਾਠ ਪੜ੍ਹੈ ਗਾਵਾਰੀ, ਕਿ ਜਿਹੜੇ ਦੇਖੋ ਇਹ ਆਪਾਂ ਯਾਦ ਰੱਖਣਾ ਚਾਹੀਦਾ ਕਿ ਸਤਿਗੁਰੂ ਮਹਾਰਾਜ ਜੀ ਨੇ ਕਿੰਨੇ ਵੱਡੀ ਪਿਆਰੀ ਉਹ ਤਾੜਨਾ ਦਿੱਤੀ ਹੈ। ਕਈ ਵਾਰੀ ਨਾ ਕਈ ਬੰਦੇ ਜਿਹੜੇ ਪਾਠ ਕਰਦੇ ਹਨ ਇਹਨੂੰ ਪਿਆਰੀ ਉਹ ਦੇਖੋ ਨਫ਼ਰਤ ਦੇ ਨਾਲ ਨਹੀਂ, ਆਪਾਂ ਇਹਨੂੰ ਸਿੱਖਿਆ ਦੇ ਰੂਪ ਦੇ ਵਿੱਚ ਲੈਣਾ, ਇਹ ਮਹਾਰਾਜ ਜੀ ਦਾ ਬਚਨ ਹੈ। ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਅੰਤਰ ਕਪਟ, ਮਨ ਦੇ ਵਿੱਚ ਬਹੁਤ ਜ਼ਿਆਦਾ ਕਪਟ ਹੁੰਦਾ, ਤੇ ਫਿਰ ਤੇ ਬਾਹਰੀ ਤੌਰ ਤੇ ਪਾਠ ਬੰਦਾ ਕਰਦਾ, ਬਾੜੀ ਤੌਰ ਤੇ ਪਾਠ ਕਰੇਗਾ ਲੇਕਿਨ ਮਨ ਦੇ ਵਿੱਚ ਕਪਟ ਹੈ, ਮਨ ਦੇ ਵਿੱਚ ਤ੍ਰਿਸ਼ਨਾ ਹੈ, ਮਨ ਦੇ ਵਿੱਚ ਇਹੀ ਹੈ ਕਿ ਭਾਈ ਮੈਂ ਆਪਣੇ ਉਧਰ ਪੋਖਣ ਕਰਨਾ ਹੈ, ਮੈਨੂੰ ਪੈਸਿਆਂ ਦੇ ਨਾਲ ਮਤਲਬ ਹੈ, ਤੇ ਬਸ ਸਿਰਫ ਪੈਸਿਆਂ ਦੇ ਖਾਤਰ ਚਾਰ ਟੱਕੇ ਕਮਾਉਣ ਦੇ ਲਈ, ਕਪਟ ਕਮਾਉਣ ਦੇ ਲਈ ਜਿਹੜੇ ਪਾਠ ਕਰਦੇ ਨਾ ਉਹ ਗਵਾਰ ਬੰਦੇ, ਬੇਈਮਾਨ ਬੰਦੇ, ਉਹਨਾਂ ਦਾ ਕੀਤਾ ਕਿਰਾਇਆ ਵਿਅਰਥ ਚੱਲ ਜਾਂਦਾ ਹੈ। ਇਸ ਕਰਕੇ ਯਾਦ ਰੱਖਣਾ ਚਾਹੀਦਾ, ਮਹਾਰਾਜ ਨੇ ਕਿਹਾ ਅੰਤਰ ਕਪਟ ਚੁਕਾਵਹੋ ਮੇਰੇ ਗੁਰਸਿੱਖਾ ਹੋ, ਨਹਿ ਕਪਟ ਕਮਾਵਹੋ ਹਰ ਕੀ ਹਰ ਕਹਾਲ ਨਿਹਾਲ ਨਿਹਾਲ। ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਜੇ ਸੇਵਾ ਕਰਨੀ, ਸਿਮਰਨ ਕਰਨਾ, ਪਾਠ ਕਰਨਾ, ਕਪੜ ਦਾ ਤਿਆਗ ਕਰਕੇ ਨਿਸ਼ਕਪੜ ਦੀ ਭਾਵਨਾ ਦੇ ਨਾਲ ਹੋ ਕਰਕੇ ਕਰਾਂਗੇ ਤੇ ਪਿਆਰਿਓ ਉਹਦਾ ਜੀਵਨ ਜਿਹੜਾ ਨਿਹਾਲ ਨਿਹਾਲ ਹੋ ਜਾਂਦਾ ਹੈ। ਸੋ ਇੱਥੋਂ ਦੇ ਵੇਦ ਪਾਠੀ ਆਦਿਕ ਧਾਰਮੀ ਲੋਕ ਇਹ ਦੰਬੀ ਪਖੰਡੀ ਇਹ ਕਪਟੀ ਆਦਿਕ ਨਹੀਂ ਹਨ, ਜਿਹੜੇ ਇੱਥੋਂ ਦੇ ਛਤਰੀ ਰਹਿਣ ਵਾਲੇ ਪਿਆਰਿਓ ਵਧੀਆ ਉਹ ਜਿਹੜਾ ਸ਼ਾਸਤਰਾਂ ਦਾ ਅਭਿਆਸ ਕਰਦੇ, ਜਿਹੜੇ ਵਿਆਪਾਰ ਕਰਨ ਵਾਲੇ ਉਹ ਬਹੁਤ ਵਧੀਆ ਵਿਆਪਾਰ ਕਰਦੇ ਹਨ, ਤੇ ਇਹਨਾਂ ਦੇ ਵਿੱਚ ਪਿਆਰਿਓ ਬਾਤ ਕੁਸ਼ਲ ਬੇਦਨ ਪਥ ਪ੍ਰੀਤਾ, ਇਹਦਾ ਮਤਲਬ ਕਿ ਜਦੋਂ ਬੋਲ ਚਾਲ ਵੀ ਤਲਵੰਡੀ ਦੇ ਲੋਕਾਂ ਦੀ ਬਹੁਤ ਮਧੁਰਾੜੀ ਹੈ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਤੇ ਇਹਨਾਂ ਦੀ ਬਾਣੀ ਬਹੁਤ ਮਿੱਠੀ ਹੈ, ਕੋਈ ਵੀ ਜਦੋਂ ਬੋਲਦਾ ਬੜੇ ਪਿਆਰ ਦੇ ਨਾਲ ਬੋਲਦੇ ਹਨ, ਤੇ ਜੋ ਵੇਦਾਂ ਨੇ ਮਾਰਗ ਦੱਸਿਆ, ਸ਼ਾਸਤਰਾਂ ਨੇ ਜੋ ਮਾਰਗ ਦੱਸਿਆ ਉਸ ਮਾਰਗ ਅਨੁਸਾਰ ਚੱਲ ਕਰਕੇ ਧਰਮ ਦੀ ਕਿਰਤ ਕਰਦੇ ਹਨ, ਤੇ ਜਿਹੜੇ ਸ਼ੂਦਰ ਬੰਦੇ ਜਿਹੜੇ ਉਹ ਸਾਰਿਆਂ ਦੀ ਸੇਵਾ ਕਰਦੇ ਹਨ। ਇਸ ਤਰ੍ਹਾਂ ਚਾਰ ਵਰਨ ਦੇ ਲੋਕ ਆਪਣੇ ਆਪਣੇ ਕਾਰਜਾਂ ਦੇ ਵਿੱਚ ਤਤਪਰ ਹਨ, ਤੇ ਲੋਕ ਜਿਹੜੇ ਇਸ ਇਲਾਕੇ ਦੇ ਵਿੱਚ ਜਿਹੜੇ ਇਲਾਕਿਆਂ ਦੇ ਵਿੱਚ ਵਧੀਆ ਫਸਲ ਬਾੜੀ ਆਬੋ ਹਵਾ ਵਧੀਆ ਹੁੰਦੀ ਨਾ ਪਿਆਰਿਓ, ਉੱਥੋਂ ਦੇ ਲੋਕ ਬਹੁਤ ਵਧੀਆ, ਉੱਥੇ ਜ਼ਿਆਦਾ ਬਿਮਾਰੀ ਆਦਿਕ ਨਹੀਂ ਆਉਂਦੀ ਹੈ। ਇਸ ਤਰ੍ਹਾਂ ਕਿ ਇਹ ਲੋਕ ਜਿਹੜੇ ਹਨ ਤੇ ਇਹਨਾਂ ਲੋਕਾਂ ਨੂੰ ਕੋਈ ਬਿਮਾਰੀ ਆਦਿਕ ਨਹੀਂ ਲੱਗਦੀ ਹੈ, ਕੋਈ ਬਿਮਾਰੀ ਮਹਾਮਾਰੀ ਆਦਿਕ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ।
1: ਵੈਦਿਕ ਪਠੈ ਹੇਤ ਸਭ ਗਿਆਤਾ,
0: ਤੇ ਵੈਦਿਕ ਜਿਹੜੇ ਹਨ ਇਹ ਜਿਹੜੇ ਵੇਦ ਪਾਠੀ ਆਦਿਕ ਇਹ ਬਹੁਤ ਵਧੀਆ ਗਿਆਨਵਾਨ ਹਨ, ਬੜੇ ਪਿਆਰ ਦੇ ਨਾਲ ਵੇਦਾਂ ਦਾ ਪਾਠ ਆਦਿਕ ਕਰਦੇ, ਤੇ ਇਸ

ਨਗਰ ਦੇ ਵਿੱਚ ਵੇਦੀ ਬੰਸ ਜਿਹੜਾ ਸਭ ਤੋਂ ਸ਼੍ਰੋਮਣੀ ਬੰਸ ਜਿਹੜਾ ਉਹ ਵਸਿਆ ਕਰਦਾ। ਹੁਣ ਦੇਖੋ ਕਵੀ ਰਾਜ ਜੀ ਬੜਾ ਪਿਆਰਾ ਬਚਨ, ਕਿਉਂਕਿ ਵੇਦੀਆਂ ਦਾ ਧਰਮ ਸੀ ਜੰਗ ਯੁੱਧ ਕਰਨਾ, ਲੇਕਿਨ ਉਹ ਛੱਡ ਕਰਕੇ ਉਹਨਾਂ ਨੇ ਤੇ ਕਿਰਤ ਜਿਹੜਾ ਹੈ ਬ੍ਰਾਹਮਣਾਂ ਦਾ ਅਪਣਾਉਣਾ ਕੀਤਾ। ਲੇਕਿਨ ਇਹਦੇ ਵਿੱਚ ਵੀ ਦੇਖੋ ਉਹ ਅਲੰਕਾਰ ਪੇਸ਼ ਕਰਦੇ ਹਨ ਕਿ ਬੇਦੀਆਂ ਨੇ ਕੀ ਕੀਤਾ ਪਿਆਰੀਓ, ਤੇ ਇਹ ਜਿਹੜੀ ਬੇਦਿਕਾ ਜਿਹੜੀ ਹੈ, ਵੇਦੀ ਉਹਨੂੰ ਕਿਹਾ ਜਾਂਦਾ, ਅੱਗ ਦੀ ਵੇਦੀ ਜਿਹੜੀ ਹੈ ਰਚ ਕਰਕੇ ਇਹ ਪੰਡਿਤ ਬ੍ਰਾਹਮਣ ਲੋਕ ਜਿਹੜੇ ਹਨ ਮੰਤਰਾਂ ਦਾ ਉਚਾਰਨ ਕਰਕੇ ਉਹਦੇ ਵਿੱਚ ਆਹੂਤੀਆਂ ਦਿੰਦੇ ਹਨ। ਜਾਣੋ ਕਿ ਪਿਆਰੀਓ ਇਹ ਬੇਦੀ ਜਿਹੜੀ ਹੈ ਯੁੱਧ ਰੂਪੀ ਬੇਦੀ, ਇਹਨਾਂ ਨੇ ਇਹਦੀ ਰਚਨਾ ਕਰਨੀ ਕੀਤੀ। ਤੇ ਇੰਜ ਲੱਗ ਰਿਹਾ ਕਿ ਕਾਲਕਾ ਦਾ ਜਿਹੜਾ ਮੂੰਹ ਜਿਹੜਾ ਹੈ ਉਹ ਜਿਹੜਾ ਕੁੰਡ ਬਣਾਇਆ, ਜਾਣੋ ਕਿ ਉਹ ਉਹਨਾਂ ਨੇ ਕਾਲ ਦਾ ਕੁੰਡ ਬਣਾਉਣਾ ਕੀਤਾ। ਜਿਸ ਤਰ੍ਹਾਂ ਜਿੱਥੇ ਯੱਗ ਹੁੰਦਾ ਨਾ ਪਿਆਰੀਓ, ਯੱਗ ਦੇ ਵਿੱਚ ਵੀ ਇੱਕ ਝੰਡਾ ਲਾਇਆ ਜਾਂਦਾ, ਤੇ ਇਸ ਤਰ੍ਹਾਂ ਹੀ ਜਾਣੋ ਕਿ ਇਹ ਜੰਗ ਦਾ, ਜੰਗ ਦੇ ਵਿੱਚ ਵੀ ਝੰਡਾ ਲਾਇਆ ਜਾਂਦਾ, ਯੱਗ ਦੇ ਵਿੱਚ ਵੀ ਝੰਡਾ ਲਾਇਆ ਜਾਂਦਾ। ਤੇ ਜਿਹਨੇ ਯੱਗ ਕਰਨਾ ਹੋਵੇ ਨਾ ਪਿਆਰਿਓ, ਉਹਨੂੰ ਕਿਰਪਨਤਾ ਦਾ ਜਿਹੜਾ ਹੈ ਤਿਆਗ ਕਰਨਾ, ਕੰਜੂਸੀ ਦਾ ਤਿਆਗ ਕਰਨਾ ਪੈਂਦਾ। ਇਹ ਪਹਿਲੇ ਜ਼ਮਾਨੇ ਦੇ ਵਿੱਚ ਜਾਂ ਅੱਜ ਦੇ ਵੀ ਜ਼ਮਾਨੇ ਦੇ ਵਿੱਚ ਪਿਆਰਿਓ, ਇਹ ਜਿਹੜੇ ਹਿੰਦੂ ਮਤ ਅਨੁਸਾਰ ਯੱਗ ਆਦਿਕ ਕਰਦੇ ਸੀ ਨਾ, ਉਹਨਾਂ ਨੂੰ ਫਿਰ ਕਿਰਪਨਤਾ ਦਾ ਤਿਆਗ ਕਰਨਾ ਪੈਂਦਾ। ਜਿਹੜਾ ਕਹਿੰਦਾ ਕਿ ਨਹੀਂ ਜੀ ਮੈਂ ਵਧੀਆ ਯੱਗ ਵੀ ਕਰਾਂਗਾ, ਇਹ ਭੰਡਾਰੇ ਵੀ ਕਰਾਂਗਾ ਤੇ ਪੈਸਾ ਵੀ ਮੈਨੇ ਬਚਾ ਲੈਣਾ, ਉਹ ਕੰਮ ਨਹੀਂ ਹੁੰਦਾ ਹੈ। ਜਿਸ ਤਰ੍ਹਾਂ ਜੰਗ ਦੇ ਵਿੱਚ ਕਾਤੁਰਤਾ ਦਾ ਤਿਆਗ ਕਰਨਾ ਪੈਂਦਾ, ਇਸ ਤਰ੍ਹਾਂ ਹੀ ਪਿਆਰੀ ਉਹ ਵੇਦੀਆਂ ਦੇ ਵਿੱਚ ਭਾਵ ਕੇ ਜਿਹਨੇ ਯੱਗ ਆਦਿਕ ਕਰਨਾ। ਹੁਣ ਸਿੱਖਾਂ ਦੇ ਵਿੱਚ ਯੱਗ ਕਿਹੜਾ ਹੈ ਪਿਆਰਿਓ, ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਖੁੱਲ੍ਹੇ ਲੰਗਰ ਆਦਿਕ ਚਲਾਉਣੇ, ਇਹ ਸਾਡੇ ਭੰਡਾਰੇ, ਇਹ ਸਾਡੇ ਯੱਗ ਹਨ। ਹੁਣ ਕੋਈ ਬੋਲੇ ਕਿ ਜੀ ਮੈਂ ਵਧੀਆ ਲੰਗਰ ਕਰਨਾ, ਸਾਰਿਆਂ ਨੂੰ ਵਧੀਆ ਪ੍ਰਸ਼ਾਦਾ ਛਕਾਉਣਾ, ਸਾਰਿਆਂ ਦੀ ਸੇਵਾ ਕਰਨੀ ਹੈ, ਤੇ ਨਾਲ ਬੋਲੀ ਜਾਵੇ ਕਿ ਨਹੀਂ ਜੀ ਪੈਸਾ ਵੀ ਬਚਾਈ ਜਾਓ, ਆ ਨਹੀਂ ਬਣਾਉਣਾ, ਉਹ ਨਹੀਂ ਬਣਾਉਣਾ, ਤੇ ਫਿਰ ਸਿਆਣਾ ਬੋਲ ਦਿੰਦਾ ਫਿਰ ਤੂੰ ਭਾਈ ਲੰਗਰ ਕਾਹਦੇ ਲਈ ਕਰ ਰਿਹਾ, ਇਹ ਕੰਮ ਤੂੰਨੇ ਕਿਉਂ ਆਰੰਭ ਕਰਨਾ ਕੀਤਾ, ਇਹ ਕੰਮ ਦੇ ਵਿੱਚ ਤਾਂ ਪੈਸਾ ਲੱਗਦਾ ਹੈ, ਜੇ ਤੁਸੀਂ ਨਹੀਂ ਕਰਨਾ ਨਾ ਕਰੋ, ਲੇਕਿਨ ਕਰਨਾ ਦਿਲ ਖੋਲ੍ਹ ਕਰਕੇ ਪੈਸਾ ਲੁਟਾਉਣਾ ਪੈਂਦਾ। ਤੇ ਫਿਰ ਉਹ ਬੰਦੇ ਜਿਹੜੇ ਹਨ ਉਹ ਕਿਰਪਨਤਾ ਦਾ ਤਿਆਗ ਕਰਕੇ ਖੁੱਲ੍ਹੇ ਲੰਗਰ ਆਦਿਕ ਚਲਾਉਂਦੇ ਹਨ। ਇਸ ਤਰ੍ਹਾਂ ਕਰਨ ਮਾਨ ਦੇ ਸਰੋਏ ਜਿਹੜੇ ਹਨ, ਜਿਸ ਤਰ੍ਹਾਂ ਇਹ ਸ਼ਸਤਰ ਆਦਿਕ ਹੁੰਦੇ, ਇਹ ਵੇਦੀ ਕਰਨ ਵਾਲੇ, ਯੱਗ ਕਰਨ ਵਾਲੇ, ਉਹਨਾਂ ਦੇ ਹੱਥ ਦੇ ਵਿੱਚ ਉਹ ਕੜਛੇ ਹੁੰਦੇ, ਤੇ ਜਾਣੋ ਕਿ ਉਹ ਕੜਛੇ ਰੂਪੀ ਉਹਨਾਂ ਨੇ ਸ਼ਸਤਰਾਂ ਨੂੰ ਧਾਰਨ ਕਰਨਾ ਕੀਤਾ। ਤੇ ਜਿਸ ਤਰ੍ਹਾਂ ਆਹੂਤੀਆਂ ਦੇ ਵਿੱਚ ਪਿਆਰਿਓ, ਕਈ ਵਾਰੀ ਮਾਸ ਦੀ ਆਹੂਤੀ ਦਿੱਤੀ ਜਾਂਦੀ ਹੈ, ਇਸ ਤਰ੍ਹਾਂ ਸਮਝੋ ਕਿ ਇਹ ਜੰਗ ਰੂਪੀ ਇਹ ਜੋ ਵੇਦੀ ਰਚ ਰਹੇ ਹਨ, ਹਵਨ ਕਰ ਰਹੇ, ਉਹਦੇ ਵਿੱਚ ਦੁਸ਼ਟਾਂ ਦੇ ਮਾਸ ਦੀ ਆਹੂਤੀ ਦਿੱਤੀ ਜਾ ਰਹੀ ਹੈ। ਤੇ ਉਹ ਪਿਆਰਿਓ ਸਰਪੀ ਦੇ ਨਾਲ ਉਹ ਘਿਓ ਪਾਉਂਦੇ, ਜਿਸ ਤਰ੍ਹਾਂ ਜੰਗ ਦੇ ਵਿੱਚ ਸ਼ਸਤਰ ਨੂੰ ਜਦੋਂ ਮਾਰਦੇ ਆ ਉਹਦੇ ਵਿੱਚੋਂ ਲਹੂ ਨਿਕਲਦਾ, ਲਹੂ ਦੀ ਆਹੂਤੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਹੀ ਪਿਆਰਿਓ ਚਮਚਿਆਂ ਦੇ ਨਾਲ ਇੱਥੇ ਘਿਓ ਦੀ ਆਹੂਤੀ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਬੇਦੀ ਜਿਹੜੇ ਹਨ ਉਹ ਤਲਵੰਡੀ ਦੇ ਵਿੱਚ ਵਸਦੇ ਹਨ, ਜਿਨ੍ਹਾਂ ਦੀ ਕੀਰਤੀ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਫੈਲ ਗਈ, ਤੇ ਬਹੁਤ ਲੰਬੇ ਸਮੇਂ ਤੱਕ ਰਹਿ ਕਰਕੇ ਇਹਨਾਂ ਬੇਦੀਆਂ ਨੇ ਤਲਵੰਡੀ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਕੀਤਾ। ਤੇ ਉਹੀ ਬੇਦੀਆਂ ਦੀ ਕੁਲ ਦੇ ਵਿੱਚ ਪਿਆਰਿਓ ਬਾਬਾ ਸ਼ਿਵ ਰਾਮ ਜੀ, ਜਿਹੜੇ ਜੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਾਦਾ ਜੀ ਹਨ, ਇਹ ਯਾਦ ਰੱਖਣਾ ਚਾਹੀਦਾ। ਸਤਿਗੁਰੂ ਮਹਾਰਾਜ ਜੀ ਦੇ ਦਾਦਾ ਜੀ ਦਾ ਨਾਮ ਸੀ ਭਾਈ ਸ਼ਿਵ ਰਾਮ ਜੀ, ਸੇ ਉਸ ਤਲਵੰਡੀ ਦੇ ਵਿੱਚ ਬਾਬਾ ਸ਼ਿਵ ਰਾਮ ਜੀ ਜਿਹੜੇ ਹਨ ਉਹ ਰਿਹਾ ਕਰਦੇ, ਜਿਨ੍ਹਾਂ ਨੇ ਮਨ ਦੀ ਸ਼ਾਂਤ ਕੀ ਬਿਰਤੀ ਨੂੰ ਅਪਣਾਉਣਾ ਕੀਤਾ। ਤੇ ਪਿਆਰਿਓ ਇਹ ਜਿਹੜੀ ਜੀਵਕਾ ਜਿਹੜੀ ਨਾ, ਇੱਕ ਤਾਂ ਰਜੋ ਗੁਣ ਦੀ ਹੁੰਦੀ ਹੈ, ਤਮੋ ਗੁਣ ਦੀ ਹੁੰਦੀ ਹੈ, ਇੱਕ ਸਤੋ ਗੁਣ ਦੀ ਹੁੰਦੀ ਹੈ। ਬਾਬਾ ਸ਼ਿਵ ਰਾਮ ਜੀ ਨੇ ਕੀ ਕੀਤਾ, ਰਜੋ ਗੁਣ ਅਤੇ ਤਮੋ ਗੁਣ ਦੀ ਉਪਜੀਵਕਾ ਇਹਦਾ ਤਿਆਗ ਕਰਕੇ ਸਤੋ ਗੁਣ ਦੀ ਬੜੇ ਪਿਆਰ ਦੇ ਨਾਲ ਜੋ ਵੀ ਮਿਲ ਗਿਆ
ਜੋ ਵੀ ਸਰਦਾ ਬਣਦਾ ਪਈ ਜ਼ਿਆਦਾ ਭੱਜ ਦੌੜ ਵੀ ਨਹੀਂ ਕਰਨੀ, ਲੋਕਾਂ ਨੂੰ ਤੰਗ ਆਦਿਕ ਵੀ ਨਹੀਂ ਕਰਨਾ, ਜੋ ਪਿਆਰ ਦੇ ਨਾਲ ਗੁਜ਼ਰ ਬਸਰ ਹੋ ਰਿਹਾ ਉਹਦੇ ਵਿੱਚ ਹੀ ਸੰਤੋਖ ਧਾਰਨ ਕਰਨਾ, ਇਹਨੂੰ ਸ਼ਾਂਤਕੀ ਬਿਰਤੀ ਬੋਲਦੇ ਹਨ। ਇਸ ਤਰ੍ਹਾਂ ਪਿਆਰਿਓ ਇਹਨਾਂ ਨੇ ਸ਼ਾਂਤਕੀ ਬਿਰਤੀ ਦੇ ਨਾਲ ਸਤੋ ਗੁਣੀ ਵਾਲੀ ਬਿਰਤੀ ਦੇ ਨਾਲ ਆਪਣੀ ਉਪਜੀਵਿਕਾ ਨੂੰ ਤਿਆਰ ਕਰਨਾ ਕੀਤਾ ਤੇ ਇਹਨਾਂ ਨੇ ਅਹਿੰਸਾ ਨੂੰ ਧਾਰਨ ਕਰ ਲਿਆ। ਉਹ ਤੋਂ ਪਹਿਲੇ ਜਿਹੜੇ ਸੀ ਨਾ ਉਹ ਜੰਗ ਯੁੱਧ ਕਰਦੇ ਸਨ, ਲੇਕਿਨ ਬੇਦੀਆਂ ਨੇ ਬਾਅਦ ਦੇ ਵਿੱਚ ਆਪਣਾ ਖਿੱਤਾ ਜਿਹੜਾ ਹੈ, ਕਿਉਂਕਿ ਛੱਤਰੀ ਦਾ ਖਿੱਤਾ ਹੁੰਦਾ ਹਿੰਸਾ ਕਰਨੀ, ਛੱਤਰੀ ਬੰਦਾ ਪਿਆਰਿਓ ਬੋਲੇ ਕਿ ਜੀ ਮੈਂ ਛੱਤਰੀ ਤਾਂ ਰਹਿਣਾ ਲੇਕਿਨ ਹਿੰਸਾ ਨਹੀਂ ਕਰਨੀ, ਖੂਨ ਖਰਾਬਾ ਨਹੀਂ ਕਰਨਾ। ਸਿਆਣੇ ਨੇ ਕਹਿਣਾ ਕਿ ਭਾਈ ਤੂੰ ਕਾਹਦਾ ਛੱਤਰੀ ਹੈ, ਫਿਰ ਤੂੰ ਤਾਂ ਬਾਹਮਣ ਬਣ ਗਿਆ, ਤੇਰਾ ਕੰਮ ਹੀ ਹੈ ਖੂਨ ਖਰਾਬਾ ਕਰਨਾ, ਕਿਉਂਕਿ ਛੱਤਰੀ ਕੋ ਪੂਤ ਹਾਂ ਬਾਹਮਣ ਕੋ ਨਹਿ। ਇਹ ਛੱਤਰੀਆਂ ਦਾ ਫਰਜ਼ ਹੈ ਪਿਆਰਿਓ ਜੰਗ ਕਰਨਾ, ਯੁੱਧ ਕਰਨਾ। ਜਦੋਂ ਆਪਾਂ ਜੰਗ ਯੁੱਧ ਲੜਾਈ ਝਗੜਾ ਕਰਦੇ ਹਾਂ ਤਾਂ ਮਾਰ ਕੁੱਟ ਤਾਂ ਹੁੰਦੀ ਹੈ, ਲਹੂ ਤਾਂ ਉੱਥੇ ਡੁੱਲਦਾ ਹੈ, ਉੱਥੇ ਹਿੰਸਾ ਤਾਂ ਕਰਨੀ ਪਵੇਗੀ। ਜਿਹੜਾ ਬੋਲੇ ਹਿੰਸਾ ਨਹੀਂ ਕਰਨੀ ਛੱਤਰੀ ਰਹਿਣਾ, ਉਹ ਕਦੇ ਛੱਤਰੀ ਬਣ ਨਹੀਂ ਸਕਦਾ, ਉਹਨੂੰ ਆਪਣੇ ਖਿੱਤੇ ਦਾ ਤਿਆਗ ਕਰਨਾ ਪਵੇਗਾ। ਤੇ ਇਹਨਾਂ ਨੇ ਕੀ ਕੀਤਾ, ਉਹ ਹਿੰਸਕ ਬਿਰਤੀ ਦਾ ਤਿਆਗ ਕਰਕੇ ਅਹਿੰਸਾ ਦੀ ਬਿਰਤੀ ਜਿਹੜੀ ਹੈ ਉਹਨੂੰ ਧਾਰਨ ਕਰਕੇ ਤੇ ਵੇਦੀ ਇਹ ਬਣ ਗਏ ਸਨ। ਤੇ ਉਹ ਬਹੁਤ ਸ਼ਾਂਤ ਕੀ ਬਿਰਤੀ ਦੇ ਵਿੱਚ ਰਹਿ ਕਰਕੇ ਸ਼੍ਰੀ ਪਤ ਵਾਹਿਗੁਰੂ ਜੀ ਦੇ ਚਰਨਾਂ ਨੂੰ ਬਾਰ ਬਾਰ ਨਿਹੋੜਦੇ ਮਹਾਰਾਜ ਵਾਹਿਗੁਰੂ ਜੀ ਦੀ ਵੰਦਨਾ ਕਰਦੇ ਸਨ। ਤੇ ਬਾਬਾ ਸ਼ਿਵ ਰਾਮ ਜੀ ਉਹਨਾਂ ਦੀ ਘਰਵਾਲੀ, ਉਹਨਾਂ ਦਾ ਨਾਮ ਸੀ ਮਾਤਾ ਬਨਾਰਸੀ ਦੇਵੀ। ਹੁਣ ਇਹ ਬਨਾਰਸੀ ਦੇਵੀ ਜਿਹੜੀ ਇਹ ਪਿਆਰਿਓ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਹ ਸਤਿਕਾਰਯੋਗ ਦਾਦੀ ਜੀ ਵੱਜਦੇ ਹਨ। ਤੇ ਇਹਨਾਂ ਨੇ ਪਤੀ ਵਰਤਾ ਧਰਮ ਜਿਹੜਾ ਹੈ

ਕਲਿਆਣ ਦਾਸ ਮਹਿਤਾ ਜਿਹੜਾ ਨਾ ਪਿਆਰਿਓ ਜਿਹੜੇ ਸ਼੍ਰੋਮਣੀ ਵੱਡੇ ਹੁੰਦੇ ਕਿਉਂਕਿ ਇਹ ਪਿਆਰਿਓ ਪਟਵਾਰੀ ਸਨ ਤਾਂ ਕਰਕੇ ਮਹਿਤਾ ਜਿਹੜਾ ਹੈ ਇਹ ਲਕਬ ਜਿਹੜਾ ਹੈ ਇਹ ਕਰਮ ਨਾਮ ਇਹਨਾਂ ਨੂੰ ਪ੍ਰਾਪਤ ਹੋਇਆ ਤੇ ਵੱਡਾ ਨਾਮ ਜਿਹੜਾ ਕਲਿਆਣ ਦਾਸ ਸੀ ਲੇਕਿਨ ਜ਼ਿਆਦਾ ਕਰਕੇ ਨਾ ਤੇ ਕਲਿਆਣ ਦਾਸ ਨਹੀਂ ਇਹਨਾਂ ਦਾ ਨਾਮ ਜਿਹੜਾ ਛੋਟਾ ਨਾਮ ਜ਼ਿਆਦਾ ਪ੍ਰਚਲਿਤ ਹੋ ਗਿਆ ਉਹ ਸੀ ਬਾਬਾ ਕਾਲੂ ਜੀ ਕਰਕੇ ਤੇ ਇਤਿਹਾਸ ਜਦੋਂ ਪੜ੍ਹਦੇ ਹਾਂ ਜ਼ਿਆਦਾ ਕਰਕੇ ਪਿਆਰਿਓ ਬਾਬਾ ਕਾਲੂ ਇਹਨਾਂ ਦਾ ਨਾਮ ਆਇਆ ਹੈ ਸੋ ਰਹੋ ਵਿਚਾਰ ਵੱਡੇ ਜਿਹੜੇ ਸੀ ਨਾ ਬਾਬਾ ਸ਼ਿਵ ਰਾਮ ਜੀ ਦੇ ਲੜਕੇ ਉਹਨਾਂ ਦਾ ਕਾਲੂ ਸੀ ਛੋਟੇ ਦੇ ਛੋਟੇ ਲੜਕੇ ਦਾ ਨਾਮ ਜਿਹੜਾ ਹੈ ਉਹ ਹੈ ਲਾਲੂ ਇਹਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈ

ਆਨੰਦ ਪ੍ਰਿਆਮ ਸੇ ਮਾਰਾ ਆਏ।

ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੋਲਾ ਰੇ ਬੋਲੋ।

0: Ay.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਇ, ਕੇ ਵੱਡਾ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੇਤਾ, ਕੇ ਵਡਸ਼ੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ,

ਰਹਾਉ। ਸਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿੰਦਨ ਕਰ ਕੈ ਕੀਤੀ ਰਾਤ। ਖਸਮ ਵਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰੋ ਗੁਰ ਪਾਸ। ਹਮ ਕੀਰੇ ਕਰਮ ਸਤਿਗੁਰ ਸ਼ਰਨਾਈ, ਕਰ

ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਦ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇ

ਐ ਸੋਈ ਥੀ ਸੀ ਜੋ ਤੂੰ ਦਹੇ ਸੋਈ ਹਾਂ ਪਾਈ ਰਹਾ ਸਭ ਤੇਰੀ ਤੂੰ ਸਭ ਨੀ ਧਿਆਈਆ ਜਿਸਨੂੰ ਕਿਰਪਾ ਕਰਹਿ ਤਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਤੈ ਨਕਾਮ ਬਲ ਸਾਧ ਸੰਗਤ ਭਜ ਕੇ ਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸਰ ਕਾ ਕਾਟ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ। ਆਪ ਹੱਥ ਦੈ ਰਾਖ ਮੋਹਿ ਮਨ ਕਰਮ ਬਚਨ ਵਿਚਾਰ ਚੌਪਈ। ਮਨ ਅਗਨੈ ਸਹਿ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਾਂ ਜਗ ਮਾਹੇ। ਜੋ ਤਹਿ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹ ਦੋਹਰਾ। ਹਰ ਹਰ ਜਨ ਦੁਈ ਏਕ ਹੈ, ਬਿਵਿਚਾਰ ਕਿਛੁ ਨਾਹੇ। ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੈ ਸਮਾਹ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ, ਸਭ ਹੋ ਕਹਿਤ ਸੁਨਾਏ। ਕਬ ਬਾਚ ਦੋਹਰਾ, ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸੁਰ ਨਾਏ। ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸੁਹਾਏ ਦੋਹਰਾ। ਜੇ ਜੇ ਤੁਮਰੇ ਧਿਆਨ ਕੋ, ਨਿਤ ਉੜ ਧਿਆ ਹੈ ਸੰਤ। ਅੰਤ ਲੈਂਗੇ ਮੁਕਤ ਫਲ, ਪਾਵਹਿੰਗੇ ਭਗਵੰਤ ਦੋਹਰਾ। ਤਿਨ ਬਿਧੀਨ ਕੀ ਕੁਲ ਵਿਖੈ, ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦੇ, ਜਹ ਤਹਿ ਭਏ ਸੁਹਾਏ ਦੋਹਰਾ। ਠੀਕਰ ਫੋਰ ਦਿਲੀ ਸਿਰ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ, ਬਾਮਨ ਕੋ ਨਹ ਕੈਤਪ ਆਵਤ ਹੈ, ਜੂ ਕਰੋ ਅਰ ਔਰ ਜੰਝਾਰ, ਜਿਤੋ ਗ੍ਰਹਿ ਕੋ ਤੋਹ ਤਿਆਗ ਕਹਾਂ ਚਿਤ, ਤਾਮ

ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸਭ ਦੋਤ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ, ਕਿਆ ਨਾ ਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਗਨੇਰੇ। ਕਹ ਨਾਨਕ ਸੱਚੇ ਸਾਹਿਬ, ਕਿਆ ਨਾ ਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸੀਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ

ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਏ ਉਥੈ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ। ਭਾਉ ਜਲ ਬਿਕਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ

ਸ਼੍ਰੀ ਵਾਹਿਗੁਰੂ ਜੀ ਅਰਦਾਸ, ਸਿੱਖ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਉ ਸਿਮਰਾਉ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ।

ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮੁਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ, ਸ਼੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤਕਾਰ ਆਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਬਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦਦਾਰ ਮੇਲੇ ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਦਾਰ ਮੇਲੇ ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ। ਭਕੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਿਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਦਾਰ ਮੇਲੇ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜੁਗਤ ਤਖ਼ਤ ਸੱਚਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਵਾਜ਼, ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ, ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ, ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾਬਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਹਿੰਗ ਸਿੰਘ ਜੀ ਦਾ ਹੈ।

ਕਿਰਪਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਸ਼ਰਧਾ।

ప్రీతం

ਕਰੋ ਮੇਰੀ ਦਰਸ਼ਨ ਦੀ ਜੈ।

जन्म जन्म दी जन्म दी।

Jagdish,

किञ्चित् कृपाख्यनिरीक्षणचरित्र

ಪಾಪೇ ಖುಷಿಯಾದ

ਜਿਨ੍ਹਾਂ ਦੇ ਕੀ ਪਰਤਨ ਜਿਨ੍ਹਾਂ ਦੇ ਵਿਚਾਰ ਅਗਰ ਬਾਤ ਕਰ ਕੇ ਸੋਲਾ ਦਾ ਸੁਰਤ ਚੜੇ ਹਜਾਰ ਮੈਂ ਸੁਰਤ ਚੜੇ ਹਜਾਰ ਜਾਨ ਹੁੰਦੇ ਆ।

ਆਸਣ ਵਿੱਚ ਚਾਰ।

मतलब

Thank you.

ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾਜ ਸਮਾ

ਸਰਬਜਾਰਿਆ

ਮਨ ਦਿੱਤੇ ਜਨਮ ਦੇ।

बाजार में आकर बाजार

ஜாமே

ਉਤੰਗੀ ਲਖਣ ਦਾ ਉਤੰਗੀ ਆ ਪਿਲੰਗੀ ਸ਼ਾਲਾ।

Hey,

0: ਗਹਿਪਾਨ ਅਜਾਨ ਪੁਠਿਆਪਾਨ ਅਜਾਨ ਪ੍ਰਹਾਦ ਤਨ ਕਹਿ ਕਪੀਨ ਪ੍ਰਹਾਰ ਕੀਨ ਪ੍ਰਹਾਰ ਪਟ ਰੂਝ ਗਯੋ ਪਟ ਸੂਝ ਹਾਰ ਸਹਿਜਾਰ
1: ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈ ਜੈ ਕਰ ਜਾਵਲੇ।

Satya,

ਜਾਣਾ

ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ ਹਮ ਚਲਾ

Oh, my God.

ओम है।

ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ ਬੜਾ

जुगत न जाने छड़ बड़ा।

ਸਮਾਇਆ ਸੇ ਸਮਾਇਆ।

ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾਰਿਆ ਮਾ

ਜਿਨ੍ਹਾਂ ਦੇ ਹਾਲੇ ਸਤਿਗੁਰ ਹੈ।

Sabuni,

ਬਾਤ ਜਮਾਲੀ ਚੀਨੀ ਮੰਤਰ ਨੂੰ ਮਾਰ।

ਮੈਤਰੀ ਹੇਠ ਚਲਾਉਂਦਾ, ਆਪੇ ਤੇ ਵਡਿਆਂ ਆਪੇ ਹੀ ਕਰਮ ਕਰਾਇੰਦਾ। ਉਡਾਵਰ ਮੈਤਰੀ ਸਿਰ ਸਿਰ ਧੰਦੇ ਲਾਇੰਦਾ, ਨਦਰ ਪੁੱਟੀ ਜਾ ਕਰੇ ਸੁਲਤਾਨਾ ਘਾਓ ਕਰਾਇੰਦਾ, ਦਰ ਮੰਗਣ ਪਿਕ ਨਾ ਪਾਇੰਦਾ।

ਬੋਲ ਸਤਿਗੁਰ ਵੱਡਾ ਕਰਸਾ ਲਾਈਏ ਜਿਸ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਜ਼ਰੀਆਂ ਆ ਜਦ ਭਾਣਾ ਤਾਂ ਮਨ ਵਸਾਈਆਂ ਕਰੋ ਕਮ ਸਹਾਤ ਵਿੱਚ ਮਾਰ ਕੱਢੀਆਂ ਬੁਰੀਆਈਆਂ ਸਹਿ ਤੁੱਠੇ ਨੌ ਨਿਤ ਪਾਈਆਂ ਸਹਿ ਤੁੱਠੇ ਨੌ ਨਿਤ ਪਾਈਆਂ।